ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਕਲਿਆਣ ਮਹੱਲਾ ਚੌਥਾ। ਪ੍ਰਭ ਕੀਜੇ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ। ਹੋਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵੇਂਗੇ। ਹੋਂ ਬਾਰਕ ਮੁਗਧ ਇਆਨ ਪਿਤਾ ਸਮਝਾਵੇਂਗੇ। ਸੁਤ ਖਿਨ ਖਿਨ ਭੂਲ ਬਗਾੜ, ਜਗਤ ਪਿਤ ਭਾਵੇਂਗੇ। ਜੋ ਹਰ ਸਵਾਮੀ ਤੁਮ ਦੇਹ, ਸੋਈ ਹਮ ਪਾਵੇਂਗੇ। ਮੋਹਿ ਦੂਜੀ ਨਾਹੀਂ ਠੌਰ, ਜਿਸ ਪੈ ਹਮ ਜਾਵੇਂਗੇ। ਜੋ ਹਰ ਭਾਵੇ ਭਗਤ ਤਿਨਹਾਰ ਭਾਵੇਂਗੇ। ਜੋਤੀ ਜੋਤ ਮਲਾਏ ਰੋਲ ਜੋਤ ਰਲ ਜਾਵੇਂਗੇ। ਹਰੇ ਆਪੇ ਹੋਏ ਕਿਰਪਾਲ, ਆਪ ਲੈ ਬਲਾਵੇਂਗੇ। ਜਨ ਨਾਨਕ ਸਰਨ ਦੁਆਰ, ਹਰ ਲਾਜ ਰਖਾਵੇਂਗੇ। ਜੈ ਨਾਨਕ ਸਰਨ ਦੁਆਰ, ਹਰ ਲਾਜ ਰਖਾਵੇਂਗੇ। ਕੋਈ ਜਨ ਹਰ ਸਿਉਂ ਦੇਵੇ ਜੋਰ, ਚਰਨ ਗਹੋ ਬਕੋ ਸੁਭ ਰਸਨਾ। ਦੀਜੇ ਪ੍ਰਾਨ ਅਕੋ ਰਹਾਉ, ਮੰਤਨ ਨਿਰਮਲ ਕਰ ਸਕਿਆਰੋ। ਹਰ ਸਿੰਚੇ ਸੁਧਾ ਸੁਜੋਰ, ਯਾ ਰਸ ਮੈਂ ਮਗਨ ਹੋਰ ਕਿਰਪਾ ਤੇ। ਮਹਾਂ ਵਿਖਿਆ ਤੇ ਤੋਰ, ਆਇਓ ਸਰਨ ਦੀਨ ਦੁੱਖ ਭੰਜਨ। ਕਿਤ ਬਹੁ ਤੁਮਰੀ ਓਰ, ਅਭੈ ਪਦ ਦਾਨ ਸਿਮਰਨ ਸੁਆਮੀ ਕੋ। ਪ੍ਰਭ ਨਾਨਕ ਬੰਧਨ ਸ਼ੋਰ, ਸੋ ਕਹੁ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੇ ਸਿਵਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਰ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੂ। ਜਿਸ ਪਾਸ ਬੈਠਿਆਂ ਸੋਹੀਐ,

0: ਸਤਿਗੁਰ ਆਪਣਾ ਮਨਾਇ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀ ਥਾਓ। ਸੂਬਤਾ ਸੁਹਾਗਣੀ ਜਾਂ ਮਨ ਲਿਹ ਸੱਚ ਨਾਉ। ਸਤਿਗੁਰ ਆਪਣਾ ਮਨਾਇ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀ ਥਾਉ। ਐਸਾ ਸੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਐਨਸ ਲਾਗੇ ਭਾਉ। ਨਾਨਕ ਸੁਹਾਗਣ ਕਾ ਕਿਆ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਏ। ਨਾਨਕ ਸੁਹਾਗਣ ਕਾ ਕਿਆ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਏ। ਮਹੱਲਾ ਤੀਜਾ ਲੋਕਾਂ ਬੇਹੋਂ ਸੂਹਵੀ ਸੂਹਾ ਵੇਸ ਕਰੀ ਬੇਸੀ ਸੋਹ ਨਾ ਪਾਈਐ ਘਰ ਘਰ ਵੇਸ ਰਹੀ। ਨਾਨਕ ਤਿੰਨੀ ਸੌਂ ਪਾਇਆ ਜਿਨ ਗੁਰ ਕੀ ਸਿੱਖ ਸੁਣੀ ਬੇਸੀ ਸੋਹ ਨਾ ਪਾਈਐ ਘਰ ਘਰ ਵੇਸ ਰਹੀ। ਨਾਨਕ ਤਿੰਨੀ ਸੌਹ ਪਾਇਆ ਜਿਨ ਗੁਰ ਕੀ ਜਿਨੀ ਗੁਰ ਕੀ ਸਿੱਖ ਸੁਣੀ ਜੋਤ ਸੁਭਾਵੇ ਸੋ ਥੀਐ ਐਨ ਵਿਦ ਕੰਤ ਮਿਲੀ। ਜੋਤ ਸੁਭਾਵੇ ਸੋ ਥੀਐ ਐਨ ਵਿਦ ਕੰਤ ਮਿਲੀ। ਪੌੜੀ ਹੁਕਮੀ ਸਿਹਤ ਸਾਜਨ ਬਹੁ ਭਿਤ ਸੰਸਾਰਾ ਤੇਰਾ ਹੁਕਮ ਰਜਾ ਇੱਕੇ ਤੜਾ ਸੱਚੇ ਅਲੱਖ ਅਪਾਰਾ। ਇੱਕ ਨਾਨੂੰ ਤੂੰ ਮਿਲ ਲੈ ਗੁਰ ਸਾਹਿਬ ਦੇ ਵਿਚਾਰਾ ਸੱਚ ਰਤੇ ਸੇ ਨਿਰਮਲੇ ਹੋਮੈ ਤਜ ਬਕਾਰਾ। ਜਿਸ ਤੂੰ ਮਿਲੇ ਸੋ ਤੁਧ ਮਿਲੇ ਸੋਈ ਸਚਿਆਰਾ। ਸੱਚ ਰਤੇ ਸੇ ਨਿਰਮਲੇ ਹੋਮੈ ਤਜ ਬਕਾਰਾ। ਜਿਸ ਤੂੰ ਮਿਲੇ ਸੋ ਤੁਧ ਮਿਲੇ ਸੋਈ ਸਚਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸੂਬਤਾ ਸੁਹਾਗਣੀ ਜਾਂ ਮਨ ਲੈ ਸੱਚ ਨਾਉ। ਸਤਿਗੁਰ ਆਪਣਾ ਮਨਾਇ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀ ਥਾਉ। ਐਸਾ ਸੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਐਨਸ ਲਾਗੇ ਭਾਉ। ਨਾਨਕ ਸੁਹਾਗਣ ਕਾ ਕਾ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੇ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ। ਕਿਰ ਸਚਿਆਰਾ ਹੋਈਐ ਕਬ ਕੂੜੈ ਟੁੱਟੇ ਪਾਲ।
1: ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ।
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ।
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ।
1: ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈਐ।
0: ਹੁਕਮੇ ਅੰਦਰ ਸਭ ਕੋ

0: ਮਾ ਰੱਖੀਏ ਭਾਉ ਦੁੱਖ ਪਰ ਹਾ ਸੁਖ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇ ਹਉ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾ ਇਕ ਦੇ ਬਿਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੇ ਕੇ ਨਾਈ ਕਰੀ
0: ਜੇ ਤੀ ਸਿਰਠ ਪਾਈ ਬੇਖਾ ਬਿਨ ਕਰਮਾ ਕੇ ਮਿਲੇ ਲਈ
2: ਮਾਤ ਵਿੱਚ ਰਤਨ ਜਵਾਹਰ ਮਾਣੇ।

0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
1: ਸੁਣੈ ਈਸ਼ਰ ਵਰਮਾ ਇੰਦ ਸੁਣੈ ਮੁਖ ਸਲਾਹਣ ਮੰਦ
0: ਸੁਣੈ ਜੋਗ ਜੁਗ ਤਿਨ ਭੇਦ ਸੁਣੈ ਸਾਸਤ ਸਿਮਰਤ ਵੇਦ
1: ਨਾਨਕ

0: ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ,
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ।
0: ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ।

0: ਰੱਖ ਦਰਿਆਓ।
1: ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ।
0: ਜੋਤ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ।
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ।
1: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ।

0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੀਆਰ ਕੁੜੇ ਫਿਰਾਹੇ
1: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਉਬਾਰਿਆ ਨਾ ਜਾਵਾਂ ਇੱਕ ਵਾਰ
1: ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ
1: ਅਸੰਖ ਕਹੇ

0: ਤਿਸ ਦੀ ਵਡਿਆਈ।
1: ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ।
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ।
1: ਮੁੰਦਾ ਸੰਤੋਖ ਸਰਮ ਪਰ ਝੋੜੀ, ਧਿਆਨ ਕੀ ਕਰੇ ਬਭੂਤ।
0: ਕਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ।
1: ਆਈ ਪੰਥੀ ਸਗਲ ਜਮਾ।

0: ਸੋਹਨ ਪੰਚ ਪਰਵਾਨ ਨਦਰੀ ਕਰਮ ਭਵੇ ਨਿਸ਼ਾਨ
1: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼
0: ਕੀਤੇ ਬਰਮੇ ਘਾੜਤ ਕਰੀਏ ਰੂਪ ਰੰਗ ਕੇ ਵੇਸ
1: ਕੀਤੀਆ ਕਰਮ ਭੂਮੀ ਮੇਰ ਕੀਤੇ ਤੂੰ ਉਪਦੇਸ
0: ਕੀਤੇ ਐਂਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
1: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
0: ਕੀਤੇ ਦੇਵ ਦਾਨਵ ਮੁਨ ਕੇ

ਰੂਪ ਜਿੱਥੇ ਅਕਾਲ ਘੜੀਏ ਬਹੁਤ ਅਨੂਪ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ

0: ਜਿਬ ਜਿਬ ਹੁਕਮ ਤਿਵੇ ਤਿਵ ਕਾਰ
1: ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ
1: ਔਖ ਲਾਗਨ ਤਪਤਾਓ।

0: ਕਾਜ
1: ਪੰਜ ਲੱਖ ਭਖ
0: ਅਕਾਲ ਦਿਆਲ ਅਲੇਖ ਭੇਖ
1: ਨਾਮ ਕਾਮ ਗਾਹਟ
0: ਅਨਾਥੇ ਪਰਮਾਤੇ ਅਜੂਨੀ ਅਮੂਨੀ
1: ਰਾਗਿਨ ਰੰਗਿਨ ਰੂਪਿਨ ਰੇਖੇ
0: ਕਰਮੰਗ ਪਰਮੰਗ ਗੰਜੇ ਅਲੇਖੇ ਪੁਚੰਗ ਪਿਆ ਤ੍ਰਿਸ਼ੰਦ
1: ਮਸਤਲ ਪ੍ਰਣਾਮੇ ਸਮਸਤਲ ਪ੍ਰਣਾਸ਼ੇ ਗੰਜਨ ਨਾਮੇ ਸਮਸਤਲ ਨਿਵਾਸੇ
0: ਨਿਰਕਾਮੰਗ ਬੈਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸਧਰਮੰਗ ਬੈਭੂਤੇ
1: ਸਦਾ ਸਚਦਾ ਨਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ
0: ਅਜਾਇ ਬੈਭੂਤੇ ਗਜਾਇ ਗਗਨੀ ਮੇ ਹਰਿਯਮ ਕਰਿਯਮ ਕਰੀ ਮਲ ਰਹੀ
1: ਚਤਰ ਚੱਕਰ ਵਰਤੀ ਚਤਰ ਚੱਕਰ ਭੋਗਤੇ।

0: ਨਾਮ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ
1: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ
0: ਨਾਲ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
0: ਵਾਸ ਕੀਤੇ ਕਾਲ ਕੰਟਕ ਮਾਰਿਆ
1: ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ
0: ਸੁਖ

0: ਸਾਰਿਆ
1: ਮੁਤਟਾ ਦਿਨ ਕਾਸ਼ਮ ਸੱਚੇ ਸਵਾਰਿਆ
0: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰਤੇ
1: ਜਿਸ ਤੂੰ ਦੇ ਸੋ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ
0: ਇੱਕ ਭਰਮ ਭੁੱਲੇ

0: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤ ਨਾ ਪਾਕਣ ਤੇਰਾ ਆਪਣਾ ਆਪ ਤੂੰ ਜਾਣ ਹੈ
1: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ
0: ਆਪਣਾ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ
1: ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਮਨ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਸੱਚਾ ਮਨ ਵਸਾਇਆ
0: ਜਨ ਸਭ ਤੋਂ ਦੁਪਾ ਇਕ ਵੇਖ ਪਰਸ ਨੇ ਆਇਆ
1: ਲਭ ਲੋ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਨਾਨਕ ਜਿਸਨੂੰ ਆਪ ਤੋਂ ਠਤ ਨੰਬਰ

0: ਸਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ
1: ਹਾਰਿਆ। ਜੀਉ ਨਿਰਮਲ ਬਾਰੋ, ਨਿਰਮਲ ਬਾਰੋ ਤਾਂ ਨਿਰਮਲ ਜੀਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਸੋਇ ਪਹੁੰਚੈ ਨਾਹੀ ਮਨ ਸਾ ਸਚ ਸਮਾਣੀ,
1: ਜਨਮ ਰਤਨ ਜਿਨੀ ਖਟਿਆ ਭੱਲੇ ਸੇ ਬਣ ਜਾਰੇ।
0: ਜਨਮਾਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ,
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ।
0: ਗਰਨ ਹਿਰਦੈ ਧਿਆਇ ਅੰਤਰ ਆਤਮੈ ਸੰਭਾਲੇ,
1: ਆਪ ਛੱਡ ਸਦਾ ਰਹਿ ਪਰਨੇ ਗੁਰਬਿਨ ਅਵਰ ਨ ਜਾਣੇ ਕੋਈ।
0: ਨਾਮ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
1: ਜੇ ਕੋ ਗੁਰ ਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਖ ਨਾ ਪਾਵੇ।
0: ਮੁਕਤਾਂ ਹੋਰ ਥਾ ਕੋਈ ਪੁੱਛੋ ਬਵੇਕੀਆਂ ਜਾਏ,
1: ਅਨੇਕ ਜੂਨੀ ਪਰਮਾਵੇ ਬਿਨ ਸਤਿਗੁਰ ਮੁਖ ਨਾ ਪਾਏ।
0: ਕੋਈ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ,
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਖ ਨਾ ਪਾਏ।

0: ਸ਼ਬਦ ਰਤਨਾਈ ਰਜਤ
1: ਜੜਾਓ ਸਿਮ ਸਖਤ ਆਪ ਪਾਇ ਕੈ ਕਰਤਾ ਆਪੇ ਹੁਕਮ
0: ਵਰਤਾਏ ਵੇਖੈ ਗੁਰਮੁਖ ਸਹਿ ਬੁਝਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸ਼ਾਸਤਰ ਪਨ

0: ਆਪਣੇ ਦੇ ਵਿਆਪੇ ਲਾਏ ਗੁਰਮੁਖ ਸਦਾ ਸੰਭਾਲੀ ਆਏ ਜੈਸੀ ਅਗਰ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ
0: ਜੰਮਿਆ ਪਰਿਵਾਰ ਭਲਾ ਪਾਇਆ
1: ਛੁੱਟੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ।

0: ਸਾਡਾ ਸਤਿਗੁਰੂ ਜੀ ਮਿਲੇ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਈ ਆਪ ਮੁਲਕ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਈ
1: ਹਰਾਸ ਮੇਰੀ ਮਨ ਵਣਜਾਰਾ ਹਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ
0: ਜਪਿਓ ਜੀਓ ਲਾਹ ਘਟਿਓ ਦਿਹਾੜੀ
1: ਇਹ ਉਹ ਤਨ ਤੇ ਨਾ ਮਿਲਿਆ ਜਿਨ ਹਰ ਆਪੇ

0: ਮਾਤਾ ਪਿਪਿਤਾ ਜਿਨ ਜੀਉ ਪਾਇ ਜਗ ਦਿਖਾਇਆ।
1: ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ।
0: ਸ੍ਰਿਸ਼ਟ ਕਾ ਮੂਲ ਰਚਿਆ ਜੋ ਤਰਾਖੀ ਤਾ ਤੂੰ ਜਗ ਮੈਂ ਆਇਆ।
1: ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਗਾਉ ਮੰਗਲ ਨਤ ਸਖੀ ਸੋਗ ਦੁਖ ਨਾ ਵਿਆਪੈ।
1: ਗੁਰ ਚਰਨ ਲਾਗੈ ਦਿਨ ਸਪਾਗੈ ਆਪਣਾ ਫਿਰ ਜਾਵੈ।
0: ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
1: ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ।
0: ਸ੍ਰੀ ਰਾਮ ਮੇਰੀਐਸ ਜਗ ਮਾਏ ਕੇ ਕਿਆ ਦੁਧ ਕਰਮ ਕਮਾਇਆ।
1: ਕੀ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ।
0: ਤੇਰਾ ਰਚਨ ਰਚਿਆ ਸੋ ਹਰ ਮਨਾ ਵਸਾਇਆ।
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
0: ਨਾਨਕ ਸਰੀਰ ਪ੍ਰਵਾਨ ਹੋਆ ਜਾਂ ਸਤਿਗੁਰ ਸਿਉਂ ਚਿਤ ਲਾਇਆ।
1: ਏ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ।
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
1: ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
0: ਪ੍ਰਸਾਦੀ ਪੂਜਿਆ ਜਾਵੇ ਖਾਰ ਖਰ

ਮੁੱਖ ਝੂਠ ਭੂਖਣ ਸਾਰੰ ਤਰਪਾਲ ਤਿਹਾਰ ਵਿਚਾਰੰ ਗਲਮਾਲਾ ਤਿਲਕ ਲਾਟੰ ਦੁਤੀ ਬਸਰ ਕਪਾਟ ਜੇ ਜਾਣਸ ਬ੍ਰਹਮੰ ਕਰਮੰ ਸਭੋ ਗਣੇਚੋ ਕਰਮੰ ਕਉ ਨਾਨਕ ਨੇ ਚੋ ਤਿਆਵੈ ਬਿਨ ਸਤਿਗੁਰ ਵਾਟ ਨਾ ਪਾ ਪੌੜੀ ਕਪੜੂ ਸੁਹਾਵਨਾ।

ਜਤ ਗੰਡੀ ਸਤ ਵਟ ਇਹ ਜਨੇਉ ਜੀ ਕਾ ਹੈ ਤਾਂ ਪਾਂਡੇ ਘਤ ਨਾ ਟੁੱਟੇ ਨਾ ਮਨ ਲੱਗੇ ਨਾ ਜਲ ਨਾ ਜਾਏ ਧਨ ਸੁਮਾਨਸ ਨਾਨਕਾ ਜੁਗਲ ਚੱਲੇ ਪਾਏ ਚੌਕੜ ਮੂਲ ਨਾ ਬੈ ਝੋਕੇ ਪਾਏ ਸਿੱਖਾਂ ਕਣ ਚੜਾਈਆਂ।

kita mayang lasa ka ang kalian mata mo na kinchay nila.

ਵਾਹਿਗੁਰੂ ਜੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਦਾਤਾ ਨਮਦੇਵ, ਗੁਰਦੇਵ ਮੰਤਨ ਰੋਦਰਾ, ਗੁਰਦੇਵ ਸ਼ਾਂਤ ਸਤ ਬਦਮ, ਗੁਰਦੇਵ ਪਰਸ ਪਰਸ ਪਰਾ, ਗੁਰੂ ਰਾਮਚੰਦਰ ਜੀ ਕਰਤਾ ਸਤਦੇਵ ਆਜ ਮੰਤ ਹਰ ਜਾਪੁਦਰਾ, ਗੁਰਦੇਵ ਸਭ ਪਾਪੀ ਗੁਰਦੇਵ ਸਭ ਗੁਰਪਾ ਬ੍ਰਹਮ, ਗੁਰਦੇਵ ਨਾਨਕ

ਨਾਨਕ ਬਿਨ ਸਤਿਗੁਰ ਪੇਠੇ ਰਾਗਾਂ ਦਾ ਹੈ ਅੰਧੇ ਕਰਮ ਕਮਾਏ ਸਭ ਦੇ ਜੈਸੇ ਉਹ ਚੇਤਨਾ ਲਾਵੇ ਜਿਸ ਸੁੱਖ ਵਸੇ ਮਨਾਏ ਤਾਂ ਮਤ ਲਾਗਾ ਸਦਾ ਪਰੇ ਐਨਤ ਜਲਤ ਬਿਹਾਏ ਜੋਤ ਸੁਭਾਵੇ ਸੋ ਥੀਏ ਕਹਿਣਾ ਕਛੁ ਨਾ ਜਾਏ ਸ਼ਲੋਕ ਮਹਲਾ ਤੀਜੇ ਸਤਿਗੁਰੂ ਪਰਮਾਇਆ ਕਾਰੀ ਇਹ ਕਰੋ ਗੁਰੂ ਦੁਆਰੇ ਹੋਏ ਕੇ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜ਼ੂਰ ਹੈ ਪਰਮ ਕੇ ਛੁੜ ਕੇ ਕੱਟ ਕੇ ਅੰਤਰ ਜੋਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਵੇਲੇ ਹੋ ਸਤਿਗੁਰ ਕਾ ਪਾਲਣਾ ਚਿਤ ਰੱਖੋ ਸੰਜਮ ਸੱਚਾ ਨਿਉ ਨਾਨਕ।

ਇੱਥੇ ਉੱਥੇ ਅੰਦਰ ਰੱਖ ਸੀ ਅੱਗੇ ਹਰ ਸਿਉਂ ਕੀਲ ਕਰਿਓ ਪੌੜੀ ਆਪੇ ਪਾਰ ਅਠਾਰਾਂ ਬਣਾ ਸਮਤ ਆਪੇ ਹੀ ਫੈਲਾਏ ਆਪੇ ਮਾਲੀ ਆਪ ਸਭ ਸਿੰਜੇ ਆਪੇ ਹੀ ਮੋਹ ਪਾਏ ਆਪੇ ਕਰਤਾ ਆਪੇ ਪਕਦਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰੱਖਾ ਆਪੇ ਰਿਹਾ ਸਮਾਏ ਜੇ ਨਾਨਕ ਵਡਿਆਈ ਆਖੇ ਹਰ ਕਰਤੇ ਕਿ ਜਿਸ ਨੂੰ ਦਿਲ ਨਾ ਥਮਾਏ ਸ਼ੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਦ ਪੀਤੇ ਮਤ ਦੂਰ ਰਹੇ ਬਰਲ ਪਾਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮ ਧੱਕੇ ਖਾਏ ਜਿਤ ਪੀਤੇ ਖਸ ਮਿਸਰੇ ਦਰ ਗਏ ਮੇਰੇ ਸਜਾਏ ਝੂਠਾ ਮਾਧ ਮੂਲ ਨਾ ਪੀਚੇ ਜੇਕਾ ਪਾਰ ਵਸਾਏ ਸਾਨਕ ਸਾਰੀ ਸਤਗੁਰ ਪਾਈਏ ਸਾਰੀ ਮਿਲੇ ਜਸਾਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾਉ ਮਹਲਾ ਤੀਜੇ ਇਹ ਜਗਤ ਜੀਵਨ ਮਰੇ ਜਾਂ ਇਸ ਨੂੰ ਸੋਝੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਭ ਰਿਹਾ ਗਾਏ ਤਾਂ ਸੁਧ ਹੋਏ ਨਾਨਕ ਨਜ਼ਰੀ ਕਰੇ ਨਾਨਕ ਨਜ਼ਰ ਕਰੇ ਆਪਣੇ ਸਤਿਗੁਰ ਮੇਲੇ ਸੋਏ ਨਾ ਗੁਰਪ੍ਰਸਾਦ ਜੀ ਮਰੇ ਤਾਂ ਫਿਰ ਮਰਨ ਨਾ ਹੋਏ ਉੜੇ ਜਿਸ ਦਾ ਕੀਤਾ ਸਭ ਕੁਛ ਹੋਵੇ ਜਿਸ ਨੂੰ ਪਰਵਾਹ ਨਾ ਹੀ ਕਿਸੇ ਕੇਰੀ ਹਾਰ ਜੀਓ ਤੇਰਾ ਦਿੱਤਾ ਸਭ ਕੋ ਖਾਵੇ ਸਭ ਮੁਸਤਾਜੀ ਕੱਢੇ ਤੇਰੀ ਜੇ ਤੁਧ ਨੂੰ ਸਲਾਹੇ ਤਾਂ ਸੋ ਸਭ ਕੁਛ ਪਾਵੇ ਜਿਸ ਨੂੰ ਕਿਰਪਾ ਨਿਰੰਜਨ ਤੇਰੀ ਸੋਈ ਸਾਹ ਸੱਚਾ ਬਣਜਾਰਾ ਜਿਨ ਵਖਲ ਦਿਆਰ ਨਾਮ ਤਾਂ ਤੇਰੀ ਸਭ ਜਿਸ ਨੂੰ ਸਲਾਹੋ ਸੰਤੋ ਜਿਨ ਦੂਜੇ ਭਾਵ ਕੇ ਮਾਰ ਵਡੇਰੀ ਢੇਰੀ ਸਲੋਕ ਮਨ ਸਲੋਕ ਕਬੀਰ ਮਰਤਾ ਮਰਤਾ ਜਗ ਮੁਹਾ ਮਰ ਪਿਲ ਜਾਣੇ ਕੋ ਵੀ ਐਸੀ ਮਾਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਮਲਾ ਤੀਜਾ ਕਿਹਾ ਜਾਣ ਕਿਆ ਮਰੇ ਕੈਸਾ ਮਰਨਾ ਹੋਏ ਜੇ ਕਰ ਸਹਿ ਮਨਾ ਮਿਸੇ ਤਾਂ ਸਹਿਲਾ ਮਰਨਾ ਹੋਏ ਮਰਨੇ ਤੇ ਜਗ ਦੇ ਡਰੇ ਜੀਵ ਜਿਹਾ ਲੋੜਾ ਸੋਏ ਗੁਰਪ੍ਰਸਾਦ ਜੀਵ ਤਾਂ ਮਰੇ ਹੁਕਮ ਬੁੱਝੇ ਸੋਏ ਨਾਨਕ ਐਸਰੀ ਮਾਨੀ ਜੋ ਮਰੇ ਤਾਂ ਸਦ ਜੀਵਨ ਹੋਏ ਪੌੜੀ ਜਾਂ ਆਪੇ ਕਿਰਪਾਲ ਹੋਇਆ ਸਵਾਮੀ ਤਾਂ ਆਪਣਾ ਨਾਮ ਹਰ ਆਪ ਪਾਵੇ ਆਪੇ ਸਤਿਗੁਰ ਮੇਲ ਸੁਣ ਦੇਵੇ ਆਪਣਾ ਸੇਵਕ ਹਰ ਆਪ ਪਾਵੇ ਆਪਣਿਆਂ ਸੇਵਕਾਂ ਕਿ ਆਪ ਪੈਰ ਰੱਖੇ ਆਪਣਾ ਭਗਤਾਂ ਕੀ ਪੈਰੀ ਪਾਵੇ ਤਰ ਮਰੇ ਹਾਰ ਕਿਸਕਾ ਕੀਆ ਜੈ ਨਾਨਕ ਸੇਵਕ ਨੇੜੇ ਨਾ ਆਵੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਚੱਕ ਚੱਕ ਆਵੇ ਸੋਖ ਮਹਲਾ ਕੀ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਅਗਮ ਅਗੋਚ ਰਾਤ ਵਡਾ ਤੁਲਣਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਾਇਆ ਜਾਏ ਨਾਨਕ ਗੁਰਕੇ ਸਬਦ ਭੇਦਿਆ ਇਨ ਬਦ ਵਸਿਆ ਮਨ ਆਏ ਨਾਨਕ ਆਪ ਅਪਿਓ ਹਾ ਗੁਰ ਕਰ ਪਤੇ ਰਿਹਾ ਸਮਾਏ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਏ ਮੱਲਾ ਤੀਜਾ ਇਹ ਮਨ ਇਹ ਤਨ ਨਾਮ ਹੈ ਇਹ ਮਨ ਇਹ ਤਨ ਆ ਜਿਸ ਸਦਾ ਸਦਕ ਹੋਏ ਤੋਟਾ ਮੂਲ ਨਾ ਆਵੇ ਲਾਹਾ ਸਦੀ ਪਾਏ ਖਾਦੇ ਖਰਚਿਆ ਤੁਰਨਾ ਆਵੇ ਸਦਾ ਸਦਾ ਆਵੇ ਸਹਿਸਾ ਮੂਲ ਨਾ ਹੋਵੇ ਖਾਣ ਤਾਂ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਏ ਜਾ ਕੋ ਨਜ਼ਰ ਕਰੇ ਔੜੇ ਆਪੇ ਸਭ ਘਰ ਅੰਦਰੇ ਆਪੇ ਹੀ ਬਾਰ ਆਪੇ ਵਰਦਾ ਆਪੇ ਹੀ ਜਾਰ ਯੁਗ ਛੇਤੀ ਗਵਾਰ ਕਰ ਵਰਤਿਆ ਸੁਣਾ ਹਰ ਉੱਥੇ ਵੇਦ ਪੁਰਾਣ ਨਾ ਸਾਤਰਾ ਆਪੇ ਹਰ ਨਰ ਹਰ ਬੈਠਾ ਤਾਏ ਲਾਏ ਆਪ ਸਭ ਦੂਰ ਹੀ ਬਾਰ ਆਪਣੇ ਮਹਿਤਾਬ ਜਾਣਦਾ ਆਪੇ ਹੀ ਗੌਰ ਸ਼ੋਕ ਮਹਲੇ ਜਾ ਹੋਮੈ ਬਿਰਤ ਜਗਤ ਮੁਗਾ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਤੇਰੀ ਕੇ ਕਰੇ ਅੱਗੇ ਜਾਏ ਗਿਆਨੀ ਹੋਏ ਥੋ ਚਤਨ ਹੋਏ ਅਗਿਆਨੀ ਅੰਧ ਕਬਾਏ ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਜਾਏ ਪਾਏ ਮਹਲਾ ਤੀਜਾ ਤੁਰ ਖਸਮੇ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਿਹਾ ਸਦਾ ਰਿਹਾ ਲਿਬਲਾਏ ਦਮ ਦਮ ਸਦਾ ਸਮਾਲ ਦਾ ਦਮ ਨਾ ਬਿਰਥਾ ਜਾਏ ਜਨ ਮਰਨ ਕਾ ਪਉ ਗਿਆ ਜੀਵਨ ਪਦ ਵੇ ਪਾਏ ਇਹ ਮਰਦ ਵਾਸਤੇ ਸੁਣੋ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬਿਨਾ ਆਪੇ ਪ੍ਰਦਾਨਾ ਆਪ ਦਿਖਾ ਦਾ ਆਪੇ ਲਾਏ ਧਿਆਨਾ ਆਪੇ ਮੁਨੀ ਵਰਤ ਕਥੇ
ਕਹਿਣਾ ਕੌੜਾ ਕਿਸੇ ਲਗੇ ਸਭਨਾ ਹੀ ਪਾਣਾ ਉਸ ਵਰ ਨਾ ਸਕੀਏ ਸਦਾ ਸਦਾ ਕੁਰਬਾਨਾ। ਸ਼ਲੋਕ ਮਹੱਲਾ ਪਹਿਲਾ। ਕਾਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਤੀਏ ਜਨੂਰੇ ਜੋਰੂ ਜਿੰਨਾ ਕਾ ਸਤਿਕਾਰ। ਮਤਲਬ ਹਿੰਦੂ ਭੁੱਲੇ ਹਿੰਦੂ ਮੂਲੇ ਭੁੱਲੇ ਖੁੱਟੇ ਜਾਹੀ ਨਾਰਦ ਕਿਹਾ ਸੋ ਪੂਜ ਕਰਾਈ। ਅੰਧੇ ਗੁੰਗੇ ਅੰਧ ਅੰਧਾਰ ਪੱਥਰ ਪੂਜੇ ਮਰਦ ਦੁਆਰ। ਜਾਂ ਆਪ ਡੁੱਬੇ ਤੁਮ ਕਹਾਂ ਤਾਰਨ ਹਾਰ। ਪੌੜੀ ਸਭ ਕੁਛ ਤੇਰਿਆ ਵਾਸਾ ਤੂੰ ਸੱਚਾ ਸੌ ਭਗਤ ਰੇ ਰੰਗ ਇੱਕ ਕੇ ਬਿਹੂਰਾ ਪੇਵਾ ਅੰਮ੍ਰਿਤ ਪੂਜਾ ਨਾਮ ਹਾਰ ਰਾਜ ਜਨ ਖਾਓ ਸਭ ਪਦਾਰਥ ਭਾਈਆਂ ਸਿਮਰਨ ਸੱਚ ਲਾਹੋ ਸੰਤ ਪਿਆਰੇ ਪਾਵਨਾ ਹਰ ਆਗਮ ਅਗਾਹੋ। ਸੁਖਮ ਸਭ ਕੁਛ ਹੁਕਮੇ ਆਉਂਦਾ ਸਭ ਕੁਛ ਹੁਕਮੇ ਜਾਏ ਜੋ ਕੇ ਕੋ ਮੂਰਖ ਆਪੇ ਜਾਣੇ ਅੰਧਾ ਅੰਧ ਕਮਾਏ ਨਾਨਕ ਹੁਕਮ ਸੋ ਨਾਨਕ ਹੁਕਮ ਕੋ ਗੁਰਮੁਖ ਬੁੱਝੇ ਜਿਹਨੂੰ ਕਿਰਪਾ ਕਰ ਜਾਏ। ਮਹੱਲਾ ਤੀਜਾ। ਸੋ ਜੋਗੀ ਜੁਗਤ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਇਸ ਜੋਗੀ ਕੇ ਨਗਰੀ ਸਭ ਕੋ ਬਸੇ ਪੇਖੀ ਜੋਗ ਨਾ ਹੋਏ। ਨਾਨਕ ਐਸਾ ਬਿਰਲਾ ਕੋ ਜੋਗ ਜਿਸ ਘੱਟ ਪ੍ਰਗਟ ਹੋਏ। ਪੌੜੀ ਆਪੇ ਜੰਤ ਪਾਏ ਆਪੇ ਆਧਾਰ ਆਪੇ ਮੂਰਖ ਪਾਲੀ ਆਪੇ ਪਾਸਾਰ ਆਪੇ ਕਾਤੀ ਹੋ ਰਹੇ ਆਪੇ ਵੱਡ ਪਰਿਵਾਰ। ਨਾਨਕ ਮੰਗੇ ਦਾਨ ਸੰਤਾਂ ਰੇ ਨਾਰ ਹੋਰ ਦਤਾਰ ਨਾ ਸੂਜੇ ਤੂੰ ਦੇਵਨ ਹਾਰ। ਸੁਧ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜਿਨੀ ਸੇਵਾ ਗੁਰੂ ਪ੍ਰਸਾਦ। ਰਾਗ ਬੜਾਂਸ ਮਾਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਅੰਬੜੇ ਮੱਛੀ ਨੀ ਨਾ ਹੋਏ ਜੋ ਰੱਥੇ ਸਾ ਆਪਣੇ ਤਿਸ ਪਾਵੇ ਸਾ ਕੋਈ ਹਉਂ ਵਾਰੀ ਵੰਜਾਂ ਖਨੀਆਂ ਵੰਜਾਂ ਤੋਂ ਸਾਹਿਬ ਕੇ ਨਾਮ ਰਹਾਉ ਸਾਹਿਬ ਸਫਲਿਓ ਬਿਰਖ ਅੰਮ੍ਰਿਤ ਹਰ ਜਾਕਾ ਨਾਉ ਜਨ ਪੀਆ ਸੇ ਉਤਰ ਪਏ ਹਾਂ ਤਿੰਨ ਬਲਿਹਾਰੇ ਜਾਉ ਮੈਂ ਕੀ ਨਜ਼ਰ ਨਾ ਆਵੇ ਬਸੇ ਹੱਬੀਆਂ ਨਾਲ ਜਿੱਥਾਂ ਤਿਖਾ ਤਿਖਾਇਆ ਕਿਉਂ ਰਹੇ ਜਾਂ ਸਰ ਪੀਤੜ ਪਾਰ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ ਮੰਤੇ ਧੋਖਾ ਤਾਣੇ ਜਾਂ ਸਿਰ ਕਰੀ ਅਰਦਾਸ। ਬੜਾ ਹੰਸ ਮੇਰਾ ਪਹਿਲਾ ਗੁਣਵੰਤੀ ਸੌਰ ਆਵਿਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਕੀ ਸੌਰਾ ਆਪਣ ਜਾਏ ਜਿਹੜਾ ਕੰਤਰ ਸਾਜੋ ਕੀ ਧਨ ਅਵਰਾ ਰਾਵੇ ਜੀ ਰਾਵ ਕਰਨੀ ਕਾਮਣ ਜੇ ਥੀ ਆ ਜੇ ਅੰਮ੍ਰਿਤ ਆਗਾ ਹੋਏ ਮਾਨਕ ਮੁੱਲ ਨਾ ਪਾਈਏ ਤੀਜੇ ਚਿੱਤ ਪਰੋਏ ਮਾਨਕ ਮੁੱਲ ਨਾ ਪਾਈਏ ਤੀਜੇ ਚਿੱਤ ਪਰੋਏ ਰਾਹੋ ਦਸਾਈ ਨਾ ਜੁਲਾ ਆਖਾਂ ਅੰਬੜੀ ਆਸ ਤੈ ਸੈ ਨਾਲ ਅਕੂਣਾ ਕਿਉਂ ਥੀ ਵੈ ਕਾਰੋਬਾਸ ਨਾਨਕ ਇੱਕ ਹੀ ਵਾਰ ਆ ਦੂਜਾ ਨਾ ਇੱਕ ਹੋਵੇ ਤੈ ਸੈ ਲੱਗੀ ਜਰ ਹੈ ਜਾਂ ਸੋ ਪਾਵੇ ਜਾਂ ਸੋ ਰਾਵੇ। ਬੜਹਾਂਸ ਮਾਲਾ ਪਹਿਲਾ ਗਿਆ ਮੋਹਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਨ ਕਟਾਰੇ ਜਿਵੜਾ ਤਿੰਨ ਲੋਭੀ ਲੋਭ ਲਵਾਇਆ ਤੇਰੇ ਦਰਸਨ ਵਿੱਚੋਂ ਕਿੰਨੀਆਂ ਵੰਜਾਂ ਤੇ ਲਾਂ ਵਿੱਚੋਂ ਕੁਰਬਾਨ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਮੈਨੂੰ ਕਿਹਾ ਮੇਰਾ ਮਾਣ ਚੂੜਾ ਪਨ ਕਪਲੰਘ ਸੁਰ ਮੰਦੇ ਚੂੜਾ ਪਨ ਪਲੰਘ ਸੁਰ ਮੰਦੇ ਸੁਣ ਪਿਆਈਏ ਸੁਣ ਪਾ ਇਸੇ ਫੇਰ ਕਰਿਆ ਜੀਏ ਮੁੰਦੇ ਸੌਰ ਸੌਰਾ ਤੋਂ ਅਵਰਾਹ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ ਜੋ ਸਹਿ ਕੰਠ ਨ ਲੱਗੀਆਂ ਜਲ ਨ ਸੇ ਵਾਹਦੀਆਂ ਸਭ ਸਈਆਂ ਸੌਰਾ ਬਣ ਗਈਆਂ ਹੋ ਦਾਦੀ ਖੇ ਦਰ ਜਾਵਾਂ ਅੰਬਾਲੀ ਹਾਂ ਖਰੀ ਸੁਚੱਜੀ ਤੈ ਸਹਿ ਇੱਕ ਨਾ ਪਾਵਾਂ ਮਾਠ ਗੁਠਾਏ ਪੱਟੀਆਂ ਭਰੀਏ ਮਾਂਗ ਸਧੂਰੇ ਅੱਗੇ ਗਈ ਨਾ ਮਨੀਆਂ ਬੁਰਾ ਬਸੂਰ ਬਸੂਰੇ ਮੈਂ ਰਵੰਦੀ ਸਭ ਜਾਗ ਰੋਨਾ ਰੁਨੜੇ ਪੰਗ ਮੈਂ ਰਵੰਦੀ ਸਭ ਜਾਗ ਰੋਨਾ ਰੁਨੜੇ ਬਨੋ ਪਖੇਰੂ ਇੱਕ ਨਾ ਰੋਨਾ ਮੇਰੇ ਤਨ ਕਾ ਬਿਰਹਾ ਜਨ ਹੋ ਪਿਛੋ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਇਆ ਨਾ ਸਕਾਂ ਤੁਝ ਕਹਿਣ ਭੇਜਾਂ ਸਕਾਂ ਕੋਏ ਆਓ ਸੋ ਭਾਗੀ ਨਿੰਦੜੀਏ ਮਤ ਸੋ ਦੇਖਾਂ ਸੋਏ ਤੈ ਸਹਿ ਬਾਗ ਤੈ ਸਹਿ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ ਸ਼ੀਸ ਵੱਡੇ ਘਰ ਬੈਸਣ ਦੀਜੇ ਬੈਣਸਰ ਸੇਰ ਕਰੀਜੇ ਕਿਉਂ ਨਾ ਮਰੀਜੇ ਯਾਰਾਂ ਦੀਜੇ ਤਾਂ ਸੋ ਪਿਆ ਵਡਾਣਾ। ਬੜਾ ਹੰਸ ਮਹੱਲਾ ਤੀਜਾ ਘਰ ਪੈਣ ਪ੍ਰਸਾਦ।
ਮਨ ਮੈਲੇ ਸਭ ਕਿਸੇ ਮੈਲਾ ਤਨ ਧੋਤੇ ਮਨ ਅੱਛਾ ਨ ਹੋਈ ਇਹ ਜਦ ਭਰਮ ਭਲਿਆ ਬੱਲਾ ਬੀਜੇ ਕੋਈ ਜਪ ਮਨ ਮੇਰੇ ਤੋਂ ਇੱਕੋ ਨਾਮ ਸਤਿਗੁਰ ਮੁਖੋ ਦੀਆ ਸਭ ਕੋ ਸਤਿਗੁਰ ਦੀਆ ਇਹ ਮੁਖੋ ਇਹ ਨਿਧਾਨ ਆ ਸਿੱਧਾਂ ਕੇ ਆਸਣ ਇਹ ਸਿਖੇਂਦਰੀ ਬਸ ਕਰ ਕਮਾਏ ਮਨ ਕੇ ਮੈਂ ਤਰੇ ਹਾਂ ਮੈਂ ਮੈਲ ਨਾ ਜਾਏ ਇਸ ਮਨ ਕੋ ਹੋਰ ਸਾਂਝਮ ਕੋ ਨਹੀਂ ਬਿਨ ਸਤਿਗੁਰ ਕੀ ਸਮਾਜ ਸਭ ਮਿਲੇ ਉੱਠ ਪਏ ਕਹਿਣਾ ਕਛੂ ਨਾ ਜਾਏ ਪੰਥ ਨਾਨਕ ਸਤਿਗੁਰ ਕੋ ਮਿਲ ਦਿਓ ਮਰੇ ਗੁਰ ਕੇ ਸਦ ਫਿਰ ਜੀਵੇ ਕੋਏ ਮਮਤਾ ਕੀ ਮਰ ਉਤਰੇ ਇਹ ਮਨ ਅੱਛਾ ਹੋਏ ਬੜਾ ਹੰਸੋ ਨਤੀਜਾ ਨਦਰੀ ਸਤਿਗੁਰ ਸੇਵੀਏ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮਨ ਮੇਰੇ ਚੇਤ ਸੱਚਾ ਸੋਏ ਇੱਕੋ ਚੇਤਿਆਂ ਸੁਖ ਪਾਵੇ ਫਿਰ ਦੁੱਖ ਨਾ ਮੁੱਲੇ ਹੋਏ ਨਦਰੀ ਮਰ ਕੇ ਜੀਵਿਆ ਨਦਰੀ ਸਾਧੂ ਵਸੇ ਮਨਾਏ ਨਦਰੀ ਹੁਕਮ ਬੁੱਝੀਏ ਹੁਕਮੇ ਇਹ ਸਮਾਏ ਜਿਨ ਜੇ ਵਾਹਾ ਚਾਖਿਓ ਸਾਜੀਏ ਵਾਹ ਚੱਲ ਜਾਓ ਅਨ ਰਸ ਸਾਧੇ ਅਨ ਰਸ ਸਾਧੇ ਲਾਗ ਰੇ ਦੁੱਖ ਪਾਇਆ ਦੂਜੇ ਪਾਏ ਸਭਨਾ ਨਦਰ ਇੱਕ ਆਪੇ ਫਲ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਬੜਾਏ ਬਾਰਾਂ ਸਾਲ ਤੀਜਾ ਪਾਇਆ ਮੋਹ ਗਵਾਰ ਹੈ ਬਿਨ ਗੁਰ ਗਿਆਨ ਹੋਈ ਸਭ ਲੱਗੇ ਤਿੰਨ ਬੁੱਝਿਆ ਜੂਝਿਆ ਪ੍ਰਜਵ ਹੋਏ ਮਨ ਮੇਰੇ ਗੁਰਮਤ ਕਰਨੇ ਸਾਰ ਸਦਾ ਸਾਰ ਪ੍ਰਭ ਪ੍ਰਭੇ ਤਾਂ ਪਾਵੇ ਮੋਹ ਗਵਾਰ ਮਾਲਾ ਰਾ ਗੁਣਾ ਕਰ ਨਿਦਾਨ ਏਕ ਹੈ ਆਪੇ ਦੇਤ ਤਾਂ ਕੋ ਪਾਏ ਬਿਨ ਨਾਮੇ ਸਭ ਵਿਚਰੀ ਗੁਰ ਕੇ ਸਭ ਮਿਲਾਏ ਮੇਰੀ ਮੇਰੀ ਕਰ ਦੇ ਘੱਟ ਗਏ ਤਿੰਨ ਹੱਥ ਕਿਉਂ ਨਾ ਆਇਆ ਸਤਿਗੁਰ ਮਿਲੇ ਸੱਚ ਮਿਲੇ ਸੱਚ ਨਾਮ ਸਮਾਇਆ ਆਸਾ ਮਨਸਾ ਆਸਾ ਮਨ ਸਰੀਰ ਅੰਤਰ ਜੋਤ ਗਾਏ ਨਾਨਕ ਮਨ ਮੁਖਾਉਂਦਾ ਗੁਰਮੁਖ ਮੁਕਤ ਕਰਾਏ ਰਾਸ ਮੰਜਿਆ ਸੁਹਾਗਣ ਸਦਾ ਮੁਖ ਜਾ ਗੁਰ ਕੇ ਸਾਹਿਬ ਸਭਾਏ ਸਦਾ ਪਹਿਰਾਵੇ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੋਂ ਹਰ ਹਰ ਨਾਮ ਪਿਆ ਸਤਿਗੁਰ ਮੁਖੋ ਹਰ ਦੀਆ ਬੁਝਾਏ ਰਹਾਓ ਖਰੀਆਂ ਸੁਹਾਗਣੇ ਖਰੀਆਂ ਬਿਰਦਾਂ ਦੀਆਂ ਤਿੰਨਾਂ ਮਹਿਲਾਂ ਪਾਏ ਦੂਜੇ ਪਾਏ ਕਰੋ ਦੁੱਖ ਪਾਵੇ ਅੱਗੇ ਜਾਏ ਗੁਰਮੰਤੇ ਗੁਣ ਰਵੇ ਹਿਰਦੇ ਨਾਮ ਵਸਾਏ ਗੁਣਵੰਤੇ ਗੁਣ ਕਾਵੇ ਦੁੱਖ ਲੱਗੇ ਬੱਲਾ ਸਭਨਾ ਕਾ ਪਤਾਰ ਏਕ ਸੁਆਮੀ ਕਛੂ ਕਰਨਾ ਜਾਏ ਨਾਨਕ ਆਪੇ ਵੇਖ ਕੀਤੇ ਆਪੇ ਨਾਮੇ ਲੈਣ ਲਾਏ ਬੜਾ ਸੁਣਦੇ ਜਾ ਅੰਮ੍ਰਿਤ ਹਰ ਕਾ ਅੰਮ੍ਰਿਤ ਨਾਮ ਸਦਾ ਮਿੱਠਾ ਲਾਗਾ ਗੁਰਸਾਹਿਬ ਦੀ ਸਾਧ ਆਇਆ ਸੱਚੀ ਬਾਣੀ ਸਹਿ ਸੁਮਾਨੇ ਹਰ ਸੁ ਮਨ ਵਸਾਇਆ ਕਰ ਕਿਰਪਾ ਸਤਿਗੁਰੂ ਬਲਾਇਆ ਪੂਰੇ ਸਤਿਗੁਰ ਹਰ ਨਾਮ ਤਿਆਰਾ ਬ੍ਰਹਮੇ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾਂਦੇਵ ਗਿਆਨੀ ਵਰਤੇ ਸਾਰੇ ਆਪਣੇ ਥਾਂ ਸੰਬੋਧ ਅਹੰਕਾਰਾ ਕ੍ਰਿਸ਼ਨ ਸਦਾ ਅਵਤਾਰੀ ਅਰੁਦਾ ਕਿਰਤ ਲਾਗ ਤਰੇ ਸੰਸਾਰਾ ਪੁਰਮ ਗਿਆਨ ਅਤੇ ਯੁਗਾਂਤਰ ਚੁੱਕੇ ਮੋਹ ਗੁਬਾਰਾ ਸਤਿਗੁਰ ਸੇਵਾ ਚਿੰਨ ਅਥਾਰਾ ਗੁਰਮਤਰੇ ਅਥਾਰਾ ਸੱਚੇ ਲਾਇ ਰਤੇ ਵਿਰਾਗੇ ਪਾਇਨ ਮੋਹ ਗੁਬਾਰਾ ਇੱਕੋ ਸੱਚ ਵਰਤੇ ਸਭ ਅੰਤਰ ਸਭਨਾ ਕਰੇ ਪ੍ਰਤਪਾਲਾ ਨਾਨਕ ਬਿਨ ਨਾਨੇ ਨਾਨਕ ਇੱਕ ਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਿਆਲਾ ਉਡਾਨ ਸਮਝ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸੱਚੇ ਲਗੇ ਗੁਰਮੁਖ ਮਨ ਮੇਰੇ ਨਾਮ ਸਮਾਰ ਸਦਾ ਨਿਭ ਚੱਲੇ ਤੇਰੇ ਨਾ ਰਹਾ ਗੁਰਮੁਖ ਜਾਤ ਪਤ ਸੱਚ ਹੋਏ ਗੁਰਮੁਖ ਅੰਤਰ ਸਖਾਈ ਹੋਏ ਗੁਰਮੁਖ ਜਿਸਮ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਏ ਦੇਵੇ ਸੋਏ ਗੁਰਮੁਖ ਸਭ ਸੱਚ ਕਰਨੇ ਸਾਰ ਗੁਰਮੁਖ ਪਰਵਾਰੇ ਸਾਧਾਰ ਉਡਾਨ ਸਮਝਿਆ ਰਸਨਾ ਹਰ ਸਾਧ ਲੱਗੇ ਸਹਿ ਸਭਾਏ ਮਾਤਰ ਹਰ ਨਾਮ ਧਿਆਏ ਸਦਾ ਸੁੱਖ ਸਾਚੇ ਸ਼ਬਦ ਵਿਚਾਰੀ ਸਤਿਗੁਰ ਬਿਠੋਂ ਆਪਣੇ ਸਤਿਗੁਰ ਬਿਠੋਂ ਸਦਾ ਬਲਿਆ ਜਾ ਅੱਖੀ ਸੰਤੋਖੀਆ ਏਕ ਲੈ ਬਲਾਏ ਮਨ ਸੰਤੋਖਾ ਦੂਜੇ ਭਾਉ ਗਵਾਏ ਦਰੇ ਦੇਹ ਸਰੀਰ ਸਭ ਦੇਹ ਸਰੀਰ ਸੁੱਖ ਹੋਵੇ ਸਦਾ ਹਰ ਨਾਏ ਨਾਮ ਪਰਮਨ ਹਿਰਦੇ ਰਿਹਾ ਸਮਾਏ ਨਾਨਕ ਮਸਤਕ ਦੇ ਨਾਗ ਜਿਸ ਨਾਨਕ ਮਾਸਕ ਜਿਸ ਬੜ ਭਾਗ ਗੁਰ ਕੀ ਬਾਣੀ ਸਹਿਜ ਬਰਾਗ ਪੁਰਾਣ ਸਨ ਜੇ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸਵਰ ਸੱਚ ਸਮਾਏ ਇਹ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੇ ਮਨ ਲਹਿਰ ਜਾਏ ਰਾਓ ਗੁਰ ਕੇ ਸਾਧ ਵਿੱਚੋਂ ਮੈਲ ਗਵਾਏ ਨਿਰਮ ਨਾਮ ਵਸੇ ਮਨਾਏ ਪਰ ਮੈਂ ਪੂਜਾ ਫਿਰੇ ਸੰਸਾਰ ਮਰ ਜਨ ਵੀ ਜਮ ਕਰੇ ਖੁਆਰ ਨਾਨਕ ਸੇ ਬੜਭਾਗੇ ਜਿਨ ਹਰ ਨਾਮ ਧਿਆਇਆ ਗੁਰਪ੍ਰਸਾਦ ਜੀ ਮਨ ਵਸਾਇਆ ਮਨ ਤੀਜਾ ਹਾਮੇ ਨਾਲ ਵਿਰੋਧ ਹੈ ਹਾਮੇ ਨਾਮੇ ਨਾਲ ਵਿਰੋਧ ਹੈ ਜੋ ਇਹਨਾਂ ਬਸੇ ਕਥਾਏ ਹਾਮੇ ਵਿੱਚ
सेवा ना होवे ता मन व्रता जाए। हर चेत मन मेरे तुम एको सब कमाए, हुक्म मन ता हर मिले, हुक्म मने ता हर मिले, ता बिचो हमें जाए। रहो हमें सब शरीर है, हमें उपत होए, हमें बड़ा गुबार है, हमें बचन सके कोई, हमें बिच भगत न होवे, हुक्म न बुझा जाए, हमें बिच जियो बंद है, नाम न बसिया मनाए। नानक गुरु नानक सतगुरु मिलिया, हमें गए ता सत बसिया मनाए, सच कमावे सच अरे सच्चे सेव समाए। ਹੰਸ ਮਹਿਲਾ ਚੌਥਾ ਕਾਲ ਪਹਿਲਾ ਸੁਣ ਪ੍ਰਸਾਦ ਸੇਜ ਇੱਕੋ ਸੇਜ ਏਕ ਏਕੋ ਪ੍ਰਭ ਠਾਕਰ ਗੁਰਮ ਖਾ ਰਾਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨਾਸਾ ਗੁਰਪੁਰਾ ਬਣਾਏ ਗਿਆ ਵਾਰ ਵਾਰ ਆਪਣੇ ਗੁਰੂ ਕੋ ਜਸ ਕਰ ਮੈਂ ਆਪਗਣ ਭਰਪੂਰ ਸਰੀਰੇ ਹਾਂ ਕਿਉਂ ਕਰ ਮੇਰਾ ਪ੍ਰੀਤਮ ਪੂਰੇ ਜਨ ਗੋਪਾਂਤੀ ਮੇਰੇ ਪ੍ਰੀਤਮ ਪਾਇਆ ਮੈਂ ਕਿਹਾ ਸੇ ਮੈਂ ਗੁਣ ਨਾਹੀ ਹਾਂ ਮਿਲਾ ਕਿਉਂ ਮਿਲਾ ਮੇਰੀ ਮਾਇਆ ਕੌਂ ਕਰ ਕਰ ਥਾਕਾਂ ਅਪਾਪ ਬਥੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਬੜਹੰਸ ਮੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰਾ ਜਾਣੇ ਹਾਂ ਹਰ ਪ੍ਰਭ ਛੁੜ ਦੂਜਾ ਲਵਾਣੇ ਹਾਂ ਕਰ ਕਰ ਹੋਂ ਕਿਉਂ ਕਰ ਪਿਰ ਕਿਉਂ ਮਿਲਾ ਜਾਣੇ ਤੋ ਪ੍ਰਭਾਵੇ ਸਾ ਸੁਹਾਗਣ ਸਾਏ ਪਿਰ ਕਿਉਂ ਮਿਲੇ ਪਿਆਣੀ ਰਹਾਓ ਮੈਂ ਵਿੱਚ ਦੋਸਤ ਹੋਂ ਕਿਉਂ ਕਰ ਫਿਰ ਪਾਵਾਂ ਮੈਰੇ ਤੇਰੇ ਅਨੇਕ ਪਿਆਰੇ ਹੋਂ ਫਿਰ ਚਿਤਨਾਵਾਂ ਜਿਨ ਪਿਰ ਰਾਵਿਆ ਸਾਹ ਜਿਨ ਪਿਰ ਰਾਵਿਆ ਸਾ ਭਰੀ ਸੁਹਾਗਣ ਸੇ ਮੈਂ ਗੁਣ ਨਾਹੀ ਹੋਂ ਕਿਆ ਕਰੀਏ ਦੁਹਾਗਣ ਜਿੱਤ ਸੁਹਾਗਣ ਜਿਦਾ ਪਿਰ ਰਾਵੇ ਮੈਂ ਕਰਮਹੀਣ ਕਵੀ ਗੱਲ ਰਾਵੇ ਤੂੰ ਗੁਣ ਪਿਰ ਗੁਣਵੰਤਾ ਹੁਣ ਅਗੁਣ ਆਰਾਮ ਮੇਰੇ ਮੈਂ ਅਗੁਣ ਨਿਰਗੁਣ ਬਖਤ ਨਾਨਕ ਬੇਚਾਰਾ ਹੰਸ ਮਹਿਲਾ ਚੌਥਾ ਕਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਹਾਂ ਕਿਉਂ ਕਰ ਦਰਸ਼ਨ ਪਾਵਾਂ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ ਹਾਂ ਜਾ ਹੁਣ ਜਾਏ ਪੁੱਛਾਂ ਆਪਣੇ ਸਤਿਗੁਰ ਗੁਰ ਪੁੱਛ ਮਨ ਮੁਗਤ ਜਾਵਾਂ ਭੁੱਲਾ ਮਨ ਸਮਝੇ ਗੁਰ ਸਾਹਿਬ ਜੀ ਸਦਾ ਸਦਾ ਰਚਾਏ ਆਗ ਜਨ ਕਰੇ ਸੋ ਮੇਰਾ ਪਿਆਰਾ ਜੋ ਹਰ ਚਿੰਨ ਲਾਏ ਸਭ ਬੇਸ ਕਰੀ ਜਿਸ ਹਾਂ ਬੇਸ ਕਰੀ ਫਿਰ ਕਾਰਨ ਜੇ ਹਰ ਭਰਾਵੇ ਸੱਚੇ ਪਾਵਾਂ ਫਿਰ ਮੇਰਾ ਪਿਆਰਾ ਮੈਂ ਨਜ਼ਰ ਨਾ ਦੇਖੇ ਕਿਉਂ ਕਰ ਧੀਏ ਜੇ ਪਾਵਾਂ ਜਿਸ ਕਾਰਨ ਹੋ ਸੰਗਾਰ ਸੰਗਾਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਣ ਜਿਨ ਪਿਰ ਰਾਵੇ ਅਰਾ ਸੱਚ ਸਵਰਾ ਜਾਏ ਪੁੱਛਾਂ ਸੁਹਾਗ ਸੁਹਾਗਣ ਕਿਉਂ ਕਿਉਂ ਤੁਸੀਂ ਪਿਰ ਪਾਇੜਾ ਪਰਾ ਮੇਰਾ ਮੈਂ ਉਪਰ ਨਜ਼ਰ ਕਰੀ ਪਿਰ ਸੱਚੇ ਮੈਂ ਛੋੜੇ ਵਾਲਾ ਮੇਰਾ

ਜੋ ਹਰ ਪ੍ਰਭ ਕਾ ਮੈਂ ਦੇ ਸੁਣਿਆਵਾਂ, ਜੋ ਹਰ ਪ੍ਰਭ ਕਾ ਮੈਂ ਦੇ ਸੁਣਿਆ, ਤਿਸ ਆਗੇ ਤਿਸ ਮੰਤਨ ਆਪਣਾ ਦੇਵਾਂ, ਪੰਡਿਤ ਪੱਖਾ ਫੇਰੀ ਸੇਵ ਕਵਾਂ, ਤਿਸ ਆਗੇ ਪਾਣੀ ਉਠਾਵਾਂ, ਨਿਤ ਹਰ ਜਨ ਕੀ ਜੋ ਹਰ ਹਰ ਕਲਾਸਨ ਆਏ, ਧਨ ਧਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪਜਾਏ, ਗੁਰ ਸੱਜਣ ਮੇਰਾ ਮਿਲ ਹਰੇ ਜਿਤ ਮਿਲ, ਹਰ ਨਾਮ ਧਿਆਵਾਂ ਗੁਰ ਸਤਿਗੁਰ ਪਾਸੋਂ, ਗੋਸ਼ਟ ਪੁਛਾਂ ਹਰ ਕਰ ਸਾਂਝੀ, ਹਰ ਗੁਣ ਗਾਵਾਂ ਗੁਣ ਗਾਵਾਂ, ਨਿਤ ਨਿਤ ਸਦ ਹਰ ਕੇ, ਮਨ ਜੀਵੇ ਨਾਮ ਸੁਣ ਤੇਰਾ, ਜਿਤ ਨਾਨਕ ਜਿਤ ਵੇਲਾ, ਨਿਸਰੇ ਮੇਰਾ ਸੁਆਮੀ ਤਿਸ ਵੇਲੇ, ਮਰ ਜਾਓ ਮਰ ਜਾਓ ਜੀਓ ਮੇਰਾ, ਹਰ ਵੇਖਣ ਕੋ ਸਭ ਕੋਈ, ਲੋਚੇ ਜਿਸ ਸੋਭੇ ਸਾਹਿਬ ਬਖਾਲੇ, ਚੁਣ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ, ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜੇ ਸਾਗਰ ਪੂਰਾ ਮੇਰਾ ਮਿਲਿਆ, ਜੇ ਨਾਨਕ ਨਾਨਕ ਹਰ ਜਨ ਹਰ ਇੱਕ ਹੋਏ, ਹਰ ਜਪ ਹਰ ਸੇਤੀ ਰਲਿਆ, ਬੜਹਾਂ ਸੰਭਾਲਾ ਪੰਜਵਾਂ ਕਰ ਦੇ ਪ੍ਰਸਾਦ, ਅੱਤ ਵਿਚਾਰ ਥਾਕਾ ਦੇ ਵਾਰਾਂ ਦੇ ਪਾਰਾ ਵਾਰਾ, ਕੋਟ ਕੋਟ ਕੋਟ ਲੱਖ ਧਾਵੇ, ਇੱਕ ਤਿਲ ਥਾਕਾ ਮੈਂ ਨਾ ਪਾਵੇ, ਸੁਹਾਵੇ ਕੌਣ ਸੁਹਾਵੀ ਕੌਣ ਸੁਮੇਲਾ, ਜਿੱਤ ਪ੍ਰਭ ਮਿਲ ਰਹਾ, ਲਾਖ ਭਗਤ ਜਾ ਕੋ ਅਰਾਧੇ, ਤਾਪੇ ਲਾਖ ਤਪੀਸਰ ਤਾਪੀ ਸਾਧੇ, ਲਾਖ ਜੋਗੇ ਚਰ ਕਰਦੇ ਜੋਗਾ, ਲਾਖ ਭੋਗੀ ਸਰ ਭੋਗੇ ਭੋਗਾ, ਘੜ ਘੜ ਵਸੇ ਜਾਣਿਆ ਥੋੜਾ, ਹੈ ਕੋਈ ਸਾਜਾਂ ਪਰਦਾ ਤੋੜਾ, ਯਤਨ ਕਰੋ ਜੇ ਹੋਏ ਮਿਹਰਬਾਨਾ, ਯਤਨ ਕਰੋ ਕਰੋ ਯਤਨ ਜੇ ਹੋਏ ਮਿਹਰਬਾਨਾ, ਤਾ ਕੋ ਦੀਏ ਕਾ ਕੋ ਦੇ ਜੀਓ ਕੁਰਬਾਨਾ, ਫਿਰਤ ਪਰ ਸੰਤਨ ਪਾਇਆ, ਦੂਜਾ ਪਰਮ ਹਮਾਰਾ ਸਗਲ ਮਿਠਾਇਆ, ਮਹਿਲ ਬੁਲਾਇਆ ਪ੍ਰਭ ਅੰਤਰ ਅੰਮ੍ਰਿਤ ਪੂਜਾ, ਕਹੋ ਨਾਨਕ ਮੇਰਾ ਕਹੋ ਨਾਨਕ ਪ੍ਰਭ ਮੇਰਾ ਉੱਚਾ, ਪੜ੍ਹਾਂ ਸੁਣਦੇ ਤਾਂ ਸੁਮਰੇ ਜੇ ਦਾਤਨ ਕਰਨਾ ਹੋ ਬਰਿਆ ਜਿਸਾ ਕਰਨਾ, ਜੀ ਕੇ ਦਾਤੇ ਪ੍ਰੀਤਮ ਮਰੇ ਪ੍ਰਭ ਜੀਵੇ, ਮਨ ਜੀਵੇ ਪ੍ਰਾਣ ਨਾਮ ਤੇਰੇ, ਸਚਨ ਅੰਮ੍ਰਿਤ ਮਾਰਾ ਅੰਮ੍ਰਿਤ ਬਾਣੀ, ਸੀਤਲ ਭਗਤ ਸੁਮਾਨੀ, ਸਹਿਯੋਗ ਤੁਮਾਰਾ ਤਖਤ ਵਾਸੀ, ਆ ਰਹੇ ਜਾ ਮੇਰਾ ਪ੍ਰਬੰਧ ਅਸੀਂ, ਤੂੰ ਮਿਹਰਬਾਨ ਦਾਸ ਅਮਰੀ ਨਾਨ ਆਖ ਸਹ ਪਰ ਬੜਹਾਂ ਸੰਭਲ ਸੁਣ, ਤੂੰ ਬੰਦ ਕੋ ਬਲਾ ਜਾਣੇ, ਗੁਰ ਪ੍ਰਸਾਦ ਜਾਣੇ, ਸੇਵਕ ਅਰਦਾਸ ਕਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰਾ, ਦਿਆਲ ਪੁਰਖ ਮੇਰੇ ਪ੍ਰਭ ਦਾਤੇ, ਜਿਸ ਨਾਵੇ ਤਿੰਨੇ ਤੁਮ ਜਾਤੇ, ਸਦਾ ਸਦਾ ਜਾਏ ਬਲਿਹਾਰੀ, ਇਥੋਂ ਦੇਖਾਂ ਉਹ ਤੁਮਾਰੀ, ਮੋਹੇ ਨਿਰਗੁਣ ਗੁਣ ਮੋਹੇ ਨਿਰਗੁਣ ਗੁਣ ਕਛੂ ਨਾ ਜਾਤਾ, ਨਾਨਕ ਸਾਧੂ ਦੇਖ ਮਾਂ ਦਾਤਾ, ਬੜਹਾਂ ਸੰਭਲ ਜਮਾਂ ਅੰਤਰ ਜਾਮੀ, ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੋਰਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਓਟ ਪੂਰਨ ਗੋਪਾਲਾ, ਰਹਾਉ ਜਲ ਥਰਮੀ ਹਰਿਆ ਭਰਪੂਰ, ਨਿਕਟ ਵਸਣ ਆਹੀ ਪ੍ਰਭ ਦੂਰੇ, ਜਲ ਥਰਮੀ ਹਰਿਆ ਭਰਪੂਰ, ਨਿਕਟ ਵਸਣ ਆਹੀ ਪ੍ਰਭ ਦੂਰੇ, ਜਿਸ ਨੂੰ ਨਦ ਕਰੇ ਸੋ ਪਿਆਏ, ਆਠ ਪੈ ਹਰ ਕੇ ਗੁਣ ਗਾਏ, ਜੀ ਜੰਤ ਸਗਲੇ ਪ੍ਰਦ ਪਾਰੇ, ਸਨ ਪਰਿਉ ਨਾਨਕ ਹਰ ਦੁਆਰੇ, ਪੜ੍ਹਾਂ ਸਮੇਂ ਤੂੰ ਵਰਦਾਤਾ ਅੰਤਰ ਜਾਣੇ।

ਚਰਨਾਂ ਕਮਲ ਹਿਰਦੇ ਅਵਤਾਰੇ ਤੇਰੇ, ਦਰਸ਼ਨ ਕੋ ਜਾਈ ਬਲਿਹਾਰੇ, ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਪੜਾ ਸਮਝੇ ਵਾ ਸਾਧ ਸਾਧ ਸੰਗ ਹਰ ਅੰਮ੍ਰਿਤ ਪੀਜੇ, ਨਾ ਜਿਉ ਮਰੇ ਨਾ ਕਗੂ ਚੀਜੇ, ਬੜ ਭਾਗੀ ਗੁਰ ਪੂਰਾ ਪਾਈਏ, ਗੁਰ ਕਿਰਪਾ ਤੇ ਪ੍ਰਭ ਚਾਹ ਰਤਨ ਜਵਾਹਰ ਹਰ ਮਨ ਕਲਾਲਾ, ਸਿੰਘ ਸੁਣ ਪਰ ਭੈ ਨਿਹਾਲਾ, ਕਲਾ ਪੇਖੋ ਸਾਧੁ ਵਿਚਾਰਨਾ, ਹਰ ਗੁਣ ਗਾਇ ਨੰਬਰ ਜਨਮ ਬਲ ਮਨ ਕਰਨਾ, ਘੜ ਕਰ ਅੰਤਰ ਘੜ ਕਰ ਅੰਤਰ ਮੇਰਾ ਸੁਆਮੀ ਉਠਾ, ਨਾਨਕ ਨਾਮ ਪਾਇਆ ਪ੍ਰਭ ਉਠਾ, ਬਲ ਹੰਸ ਲਾਲਾ ਬਿਸਨਾ ਪ੍ਰਭ ਦੀਨ ਦਿਆਲਾ, ਤੇਰੇ ਸਾਨੂੰ ਪੂਰਨ ਕਿਰਪਾਲਾ ਰਹਾਉ। ਜੈ ਜੇ ਚਿਤ ਆਵੇ ਜਿਹ ਜਾ ਜਹ ਚਿਤ ਆਵੇ, ਤਾਂ ਸਾਂ ਸੁਹਾਵਾ ਚਿਤ ਵੇਲਾ ਵਿਚਰੇ ਤਾਂ ਲਾਗੇ ਹਾਵਾ, ਤੇਰੇ ਜੀ ਤੂੰ ਸਦ ਹੀ ਸਾਥੀ, ਸੰਸਾਰ ਸੰਗ ਤੇ ਖੜਦੇ ਆਵਣ ਜਾਣਾ ਹੀ ਤੁਮ ਹੀ ਪੀਆ, ਇੱਥੋਂ ਰੱਖ ਤੇ ਦੁੱਖ ਨਾ ਥੀਆ, ਤੂੰ ਏਕੋ ਸਾਹਿਬ ਆਵਰਨਾ ਕੋਈ ਬਿਨਾਂ ਕੁਰੇ ਨਾਨਕ ਕਰ, ਤੂੰ ਏਕੋ ਸਾਹਿਬ ਆਵਰਨਾ ਹੋਰ ਬਿਨਾਂ ਕੁਰਾਂ ਕਰ ਨਾਨਕ ਜੋਰ। ਬਰਹਾਂਸ ਵਾਲਾ ਪੈਂਦਾ ਤੂੰ ਜਨਾ ਤਾਂ ਕੋਈ ਜਾਣੇ, ਤੇਰਾ ਜੀਆ ਨਾਮ ਖਾਣੇ, ਤੂੰ ਚਾਰ ਕੁਦਰਤ ਤੇਰੀ ਬਸਮਾ, ਆਹ ਤੂੰ ਆਪੇ ਕਾਰਨ ਆਪੇ ਕਰਨਾ, ਜੰਮਣ ਮਰਨਾ ਹੁਕਮ ਹੁਕਮੇ ਜੰਮਣ ਹੁਕਮੇ ਮਰਨਾ, ਨਾਮ ਤੇਰਾ ਮਨ ਤਨ ਦਾਰੀ, ਨਾਨਕ ਦਾਸ ਬਖਸ਼ੀਏ ਸੋ ਤੁਮਾਰੀ, ਬਰਹਾਂਸ ਮਲਾ ਕੇ ਮੰਗਾ ਤੇਰੇ ਪ੍ਰਸਾਦ, ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹਾਂ ਕਿਉਂ ਪਾਈ ਗੁਰਪੂਰੇ, ਜੇ ਸੋ ਖੇਲ ਖਿਲਾਈਏ ਬਾਲ ਕਰਹ, ਨਾ ਸਕੇ ਮਨ ਖੀਰੇ ਰਹਿ, ਨਾ ਸਕੇ ਮਨ ਬਿਨ ਖੀਰੇ, ਮੇਰੇ ਅੰਤਰ ਭੁਖਨਾ ਉਤਰ ਅੰਬਾਲੀ, ਜੇ ਸੋ ਭੋਜਨ ਮੈਂ ਨੀਰੇ, ਮੇਰੇ ਮਨ ਤਾਂ ਪ੍ਰੇਮ ਪ੍ਰਮਕਾ, ਬਿਨ ਦਰਸ਼ਨ ਕਰਮਾ ਧੀਰੇ, ਸੁਣ ਸੱਜਣ ਮੇਰੇ ਪ੍ਰੀਤਮ ਪਾਏ, ਮੈਂ ਮਿਲੋ ਪਤਰ ਸੁਖਦਾਤਾ, ਉਹ ਜੀ ਮੇਰੇ ਕੀ, ਉਹ ਜੀ ਕੀ ਮੇਰੇ ਸਾਵੇਦਨ ਜਾਣੇ, ਉਹ ਜੀ ਕੀ ਮੇਰੀ ਸਵੇਦਨ ਜਾਣੇ, ਸੁਣਾਵੇ ਹਰ ਮੈਂ ਇੱਕ ਖਿਆਨ ਜਿਸ ਮੈਂ ਰਹਿ ਨਾ ਸਕਾਂ, ਜੋ ਚਾਤ ਜਲ ਕੋ ਬਰਦਾਤਾ, ਚਾਗੁਣ ਤੇਰੇ ਸਾਰ ਸੰਭਾਲੇ, ਮੈਂ ਨਿਰਗੁਣ ਕੋ ਰੱਖ ਲਿੱਤਾ, ਪਈ ਉਡੀਣੇ ਕੰਤ ਕੋ ਵਾਲੇ, ਸੋ ਪਰ ਕੰਨ ਦੇਖਾਂ ਮੈਂ ਜਾਣੇ ਦੇਖਾਂ, ਸਭ ਰਸ ਭੋਗਣ ਬਿਸਰੇ ਬਹਿਣ, ਫਿਰ ਕਿਤੇ ਨਾ ਦੇਖਾਂ ਇਹ ਕਾਪੜ ਤਾਂ ਨਾ ਸੁਖਾਵੇ, ਕਰ ਨਾ ਸਕੋਂ ਗਾਉਂ ਬੇਸਾ, ਜਿੰਨੇ ਸਖੀ ਲਾਲ ਰਾਵਿਆ ਪਿਆਰਾ ਦਿਨ ਆਗੇ ਹਮ ਆਦੇਸਾ, ਸਾਹਿਬ ਸੰਗਾਰ ਬੁਲਾਇਆ ਬਾਲੀਏ ਬਿਨ ਪੈਰ ਕਾਮਨਾ ਆਵੇ, ਜਾ ਸਾਹਿਬ ਮਾਤਨ ਪੁੱਛਿਆ ਬਾਲੀਏ ਤਾਂ ਕਰਤਾ ਜੋ ਬਣ ਜਾਵੇ, ਤਾਨ ਤਾਨ ਕੇ ਸੁਹਾਗਣੀ ਬਾਲੀ, ਜਿਨ ਸੋ ਰਿਹਾ ਸੁਮਾਏ ਹੋ ਮਾਰੀ ਤਨ ਹੋਣੀ ਬਾਲੀ, ਤਿਨ ਕਹਿ ਤੋ ਮਾਤਾ ਦਾ ਪਾਇਆ ਦੂਏ, ਜਿਚਰ ਦੂਜਾ ਪਰਮ ਰਸਾ ਬਾਲੀ, ਤੇ ਚਰਵਾਂ ਜਾਣਿਆ ਪ੍ਰਭ ਦੂਰੇ, ਜਾ ਮਿਲਿਆ ਪੂਰਾ ਸਤਗੁਣ ਬਾਲੀ, ਤਾਂ ਆਸਾ ਮਨ ਸਾਸਾ ਪੂਰੇ, ਮੈਂ ਸਰਬ ਸੁਖਾ ਸੁਖ ਪਾਇਆ ਬਾਲੀ, ਪਿਰ ਰਾਵ ਰਿਹਾ ਸਰਬ ਰਿਹਾ ਪ੍ਰਭੂਰੇ, ਜੈ ਨਾਨਕ ਰੰਗ ਮਾਇਆ ਬਾਲੀ, ਮੋਰ ਸਤਿਗੁਰ ਕੇ ਲੱਗ ਪੈ ਰਹੇ।

ਸਤਿਗੁਰ ਸਤਿਗੁਰ ਬਲਿਹਾਰੇ ਪਿਆਓ ਸੱਚ ਵੇਲਾ ਮੂਰਤ ਸੱਚ ਜਿਸ ਸੱਤੇ ਨਾਲ ਪਿਆਰ ਸੱਚ ਵੇਖਣਾ ਸਰਬਣਾ ਸੱਚਾ ਸਭ ਆਕਾਰ ਨਾਨਕ ਸੱਚੇ ਮਿਲੇ ਤਾਂ ਮਿਲੇ ਆਪੇ ਲੈ ਮਲਾ ਜਿਉਂ ਜਿਉਂ ਤੋਂ ਰੱਖ ਜਿਉਂ ਭਾਵੇ ਤੋਂ ਰੱਖ ਸੀ ਆਪੇ ਨਜ਼ਰ ਆਪੇ ਕਰੇ ਰਜਾਏ ਪ੍ਰਧਾਨ ਵਜੇ ਮਨੁਆ ਦਿਆ ਸਾਬਦਾ ਉਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪੇ ਅਧਿਕਾਰੀ ਕਾਮ ਕਰੋ ਨਿ ਸੰਗਾਵੇ ਵਾਹ ਵਾਹ ਸਹਿਜੇ ਗੁਣ ਦਾ ਬੀਜੇ ਆਰਾਮ ਨਾ ਫਿਰ ਜਗ ਮੈਂ ਦੁਰਲੱਭ ਹੈ ਗੁਰਮਤ ਹਰ ਅਸ ਬੀਜ ਰਹਾਵ ਸਭ ਚੀਨ ਮਨ ਨਿਰਮਲ ਹੋਵੇ ਤਾਂ ਹਰ ਗੁਣ ਗਾਵੇ ਤਾਂ ਹਰ ਕੇ ਗੁਣ ਗਾਵੇ ਗੁਰਮਤਿ ਆਪੇ ਆਪ ਪਛਾਣੇ ਤਾਂ ਨਿਜ ਕਰ ਵਾਸਾ ਪਾਵੇ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ ਹਰ ਜਨਮ ਸਦਾ ਸੁਖਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਚ ਸਿਵ ਤੋਂ ਭੈ ਹਰ ਕੀ ਸਰਨ ਆਈ ਦੁਬਦਾ ਪੱਥਰ ਕਾਲਿਆ ਸਾਚੀ ਬੜਾਏ ਅੰਮ੍ਰਿਤ ਸੇ ਬਿਖ ਸੇ ਅੰਮ੍ਰਿਤ ਪਏ ਗੁਰਮਤ ਬੁੱਧ ਪਾਈ ਅੱਕੋਂ ਪਰਮਲ ਪਏ ਵਾਸਨਾ ਅੰਤਰ ਬਾਸਮਾ ਸਮਾਈ ਮਾਨਸ ਜਾਣ ਦਲਾ ਮੈਂ ਜਗ ਮੈਂ ਖਟਿਆ ਆਏ ਭਾਗ ਪੂਰੇ ਭਾਗ ਸਤਿਗੁਰ ਮੇਰੇ ਹਰ ਨਾਮ 'ਤੇ ਆਏ ਮਨ ਖਮੂੜੇ ਬਿਖ ਲੱਗੇ ਐਲਾ ਜਨਮ ਗਾਏ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸਾਚਾ ਸਾਧ ਮਨ ਪਾਇਆ ਮੁੱਖੋਂ ਹਰ ਹਰ ਸਭ ਕੋ ਕਰੇ ਬਿਰ ਗਲੇ ਸਦੇ ਅੱਗੇ ਵਸਾਇਆ ਮੁੱਖੋਂ ਹਰ ਹਰ ਸਭ ਕੋ ਕਰੇ ਬਿਰਦੇ ਹਰ ਧਿਆਇਆ ਮੁੱਖੋਂ ਹਰ ਹਰ ਸਭ ਕੋ ਕਰੇ ਬਿਰਦੇ ਹਰ ਹਿਰਦੇ ਧਿਆਇਆ ਵਾਹਿਗੁਰੂ ਮੁੱਖੋਂ ਹਰ ਹਰ ਸਭ ਕੋ ਕਰੇ ਬਿਰਦੇ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸਿਆ ਨਾਨਕ ਜਿਨ ਕੇ ਹਿਰਦੇ

ਪਿੱਠ ਹੈ ਭਰਮ ਭੁਲਾਣਾ, ਸਦਾ ਦਿਆ ਕਰੋ ਆਪਣੀ ਤਾਮ ਨਾ ਵਖਾਣਾ। ਨਾਮ ਤੇਰਾ ਹੈ ਸਾਚਾ, ਸਦਾ ਮੈਂ ਮਨ ਭਾਣਾ, ਦੁਰਗਿਆ ਸੁਖ ਹੈ ਸਮਾਨ, ਗਾਵਨ ਸੁਣ ਸੁਖ ਸਜਾਣਾ, ਸੁਰ ਨਾਲ ਸੁਖ ਸਜਾਉਣ ਗਾਵੈ, ਜੋ ਤੇ ਮਨ ਭਾਵ ਹੈ, ਮਾਇਆ ਮੋਹੇ ਚੇਤਾ ਹੈ, ਨਾ ਹੀ ਅਹਲਾ ਜਨ ਗਵਾਵੇ ਹੈ, ਇੱਕ ਮੂੜ ਮੁਗਤ ਨਾ ਚੇਤ ਹੈ ਮੂਲੈ, ਜੋ ਆਇਆ ਤਿਸ ਜਾਣਾ, ਨਾਮ ਤੇਰਾ ਸਦਾ ਸਾਚਾ, ਸੋਏ ਮੈਂ ਮਨ ਭਾਣਾ, ਤੇਰਾ ਬਖਸ਼ਵਾ ਅੰਮ੍ਰਿਤ ਤੇਰੀ ਬਾਣੀ, ਸੇਵ ਕਿਸੇ ਭਾਵ ਕਰੇ ਲਾਗਾ, ਸਭ ਪੁਰਾਣੀ ਸਭ ਪੁਰਾਣੀ ਤਨਾ ਲਾਗਾ, ਜਿੰਨੀ ਅੰਮ੍ਰਿਤ ਪਿਆ ਪਾਇਆ, ਨਾਮ ਤੇਰੇ ਜੋ ਰਾਤ ਨਿਤ ਚੜੇ ਸਵਾਏ।

ਓਮ ਬਲਹਾਰੀ ਸਾਚੇ ਨਾਵੇ, ਰਾਜ ਤੇਰਾ ਕਬੁ ਨ ਜਾਵੇ, ਰਾਜ ਤਾ ਤੇਰਾ ਸਦਾ ਨਿਚਲੇ ਕਬੁ ਨ ਜਾਵੇ, ਹੈ ਚਾਕਰ ਤਾ ਤੇਰਾ ਹੋਏ ਹੋਵੇ, ਜੋ ਸਹਿ ਸਮਾਵ ਹੈ, ਦੁਸ਼ਮਣ ਨਾ ਦੁਖ ਨ ਲਾਏ, ਦੁਖ ਨ ਲੱਗੇ, ਮੂਲੇ ਪਾਪ ਨੇੜ ਨਾ ਆਵੇ। ਓਮ ਬਲਹਾਰੀ ਸਦਾ ਹੋਵਾ ਤੇ ਏਕ ਤੇਰੇ ਨਾਵੇ, ਜੁਗੈ ਜੁਗੰਤਰ ਭਗਤ ਤੁਮਾਰੇ, ਭਗਤ ਕਰੇ ਸਵਾਮੀ ਤੇਰੇ ਜੋ ਦੁਆਰੇ, ਜਪੈ ਤਾ ਸਾਚਾ ਏਕ ਮੁਰਾਰੇ, ਸਾਚਾ ਮੁਰਾਰੇ ਤਾਮ ਜਾਪੈ, ਜਾਮ ਮਨ ਵਸਾਵ ਹੈ, ਭਰਮ ਬੁਲਾਵੈ ਤੁਝੇ ਕੀਆ, ਜਾਮ ਏ ਚੁਕਾਵ ਹੈ, ਗੁਰ ਪ੍ਰਸਾਦੀ ਕਰੂਗ ਦੇ ਕਿਰਪਾ, ਲਿਹੋ ਜਮੋ ਉਭਾਰੇ, ਜੁਗੈ ਜੁਗੰਤਰ ਭਗਤ ਮਾਰੇ, ਵੱਡੇ ਮੇਰੇ ਸਾਹਿਬ ਵਾਲਕ ਪਾਰ। ਕਿਉਂ ਕਰੇ ਕਰੂੰ ਬੇ ਬੇਨਤੀ, ਵਾਹਣ ਜਾਨ ਨਦਰ ਕਰੇ ਤਾ ਸੱਚ ਪਛਾਣ, ਸੱਚੋ ਪਛਾਣ ਤਾਮ ਤੇਰਾ ਜਾਮ ਆਪ ਹੁਜਾਵੇ ਹੈ, ਦੁਖ ਭੋਗ ਸੰਸਾਰ ਕੀਏ ਸਹਿ ਸਹਿ ਚੁਕਾਵ ਹੈ, ਬਿਨਵੰਤ ਨਾਨਕ ਜਾਇ ਸਹਿ ਸਹਿ ਬੂਝੇ ਗੁਰ ਵਿਚਾਰ, ਵੱਡਾ ਸਾਹਿਬ ਹੈ ਅਤ ਆਪ ਅਲਖ ਪਾਰ, ਤੇਰੇ ਬੰਕੇ ਲੋਇਨ ਤੰਤਰ ਸਲ, ਸੋਹਣੇ ਨੱਕ ਜਿਨ ਮੜੇ ਵਾਲਾ, ਕੰਚਨ ਕਾਇਆ ਸੋਨੇ ਕੀ ਢਾਲਾ, ਸੋਵਨ ਢਾਲਾ ਕਿਸਨ ਮਾਲਾ, ਜਪੋ ਤੁਸੀਂ ਸਹੇਲੀ ਹੋ, ਜਮ ਦੁਆਰ ਨਾ ਹੋ ਖੜੀਆ, ਸਿੱਖ ਸੁਣੋ ਮਹੇਲੀ ਹੋ, ਹੰਸ ਹੰਸਾ ਬਗ ਬਗਾਲ ਹੈ ਮਨ ਕੀ ਜਲ, ਬੰਕੇ ਲੋਇਨ ਤੰਤਰ ਸਲ, ਤਿਰ ਚਾਲ ਸੁਹਾਵੀ ਮੁਦਰਾੜੀ ਬਾਣੀ, ਕੋ ਕੋ ਕਹ ਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆ ਪਾਣੀ, ਚਮਨ ਕੀ ਪੂਰੀ ਹੈ ਸਾਰੰਗ ਜੋ ਭਗਤ ਠਿਮ ਠਿਮ, ਆਪ ਆਪ ਸੰਧੂਰੀ ਹੈ, ਸ੍ਰੀ ਰੰਗ ਰਾਤੀ ਫਿਰੇ ਮਾਥੀ, ਉਦਕੇ ਗੰਗਾ ਬਾਣੀ, ਬਿਨਵੰਤ ਨਾਨਕ ਦਾ ਸਹਾਰਿਕਾ, ਤੇਰੀ ਚਾਲ ਸੁਹਾਵੀ ਮੁਦਰਾਣੀ ਬਾਣੀ, ਵੜਹੰਸ ਮਹੱਲਾ ਤੀਜਾ, ਛੰਦ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ, ਆਪਣੇ ਪੀਰ ਕੈ ਰੰਗਤੀ ਰਤੀ ਸੁ ਮੁਈਏ ਸੁ ਬਾਵੰਤੀ ਨਾਰੇ, ਸੱਚੇ ਸ਼ਬਦ ਰਹੀਏ ਮੁਈਏ।

ਗੁਰਮੁਖਜਨੀ ਰਾਵਿਆ ਮੁਈਏ ਪੀਰਾ ਵਰਿਆ ਭਰਪੂਰੇ ਰਾਮ ਪੀਰਾ ਵਰਿਆ ਭਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਭੋਲੀ ਪਿਰ ਸਹਿਜ ਰਾਵੇ ਮਿਲਿਆ ਕਰਮ ਵਿਦਾਤ ਜਿਨ ਹਰਸ ਚਾਖਿਆ ਸ਼ਬਦ ਸੁਭਾਖਿਆ ਹਰ ਸਰਹੀ ਭਰਪੂਰੇ ਨਾਨਕ ਕਾਮਨ ਸਾ ਪਿਰ ਭਾਵੇ ਸ਼ਬਦੇ ਰਹਿ ਹਦੂਰ ਹੈ ਸੁਹਾਗਣੀ ਜਾਇ ਪੁੱਛੋ ਮੂਈਏ ਜਿਨ ਵਿੱਚੋ ਆਪ ਗੁਆਏ ਆ ਪਿਰ ਕਹੋ ਗੁਣ ਪਾਇਓ ਮੂਈਏ ਜਿਨ ਵਿੱਚੋ ਆਪ ਗੁਆਏ ਜਿਨੀ ਆਪ ਗੁਆਇਆ ਤਿਨੀ ਬਿਰ ਪਾਇਆ ਰੰਗ ਸੁਰਲੀਆ ਮਾਨੇ ਸਾ ਰੰਗ ਰਾਤੀ ਸਾਜੇ ਮਾਤੀ ਅਣਦਿਨਾ ਵਖਾਨੇ ਕਾਮਨ ਵਡਭਾਗੀ ਅੰਤਰ ਲਿਵਲਾਗੀ ਹਰ ਕਾ ਪ੍ਰੇਮ ਸੁਭਾਏ ਆ ਨਾਨਕ ਕਾਮਨ ਸਹਿਜੇ ਰਾਤੀ ਜਿਨ ਸਤ ਸ਼ਿੰਗਾਰ ਬਣਾਇਆ ਹੁਮੇ ਮਾਰ ਮੁਵੇ ਤੂੰ ਚੱਲ ਗੁਰ ਕੇ ਪਾਏ ਹਰ ਵਰ ਰਾਵੇ ਸਦਾ ਮੁਵੇ ਨੀ ਕਰ ਵਾਸਾ ਪਾਏ ਨੀ ਕਰ ਵਾਸਾ ਪਾਏ ਸਦ ਵਜਾਏ ਸਦਾ ਸੁਹਾਗਨ ਨਾਰੀ ਫਿਰ ਰਜਾਲਾ ਜੋ ਬਣ ਬਾਲਾ ਦਿਨ ਕੰਤ ਸੁਵਾਰੀ ਹਰ ਵਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਨ ਹਰ ਰੰਗ ਰਾਤੀ ਜਾ ਚੱਲੇ ਸਤਿਗੁਰੂ ਹਾਏ ਵਡਹੰਸ ਮਹੱਲਾ ਤੀਜਾ ਗੁਰਮੁਖ ਸਾਹਿਬ ਬਾਬਾ ਵੱਲਭ ਭਾਲਾ ਜੇ ਸਹਿਜੇ ਕੀ ਜੇ ਰਾਮ ਅਣਦੀਨਾ ਵਖਾਣੀ ਲਾਹਾ ਹਰ ਸਪੀਜੇ ਰਾਮ ਲਾਹਾ ਹਰ ਸਪੀ ਲਿਜੇ ਹਰ ਵਿਜੇ ਅਣਦੀਨਾ ਵਖਾਨੇ ਗੁਣ ਸੰਗ੍ਰਹਿਣ ਗੁਣ ਸੰਗ੍ਰਹਿਆ ਗੁਣ ਵਿਖਣੇ ਆਪੇ ਆਪ ਪਛਾਣੇ ਗੁਰਮਤ ਪਾਈ ਵੱਡੀ ਵਡਿਆਈ ਸੱਚੇ ਸਦਰ ਸਪੀਜੇ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਬਿਰਲੇ ਕੀ ਜੈ ਅੰਤਰ ਖੇਤੀ ਹਰ ਅੰਤਰ ਬਜਵੀ ਬੀਜੀਏ ਹਰ ਲੀਜੇ ਸਰੀਰ ਜਮਾਏ ਰਾਮ ਆਪਣੇ ਘਰ ਅੰਦਰ ਰਸਾ ਪੁੰਜ ਦੋ ਲਾਹਾ ਲੈ ਪਰਥਾਏ ਰਾਮ ਲਾਹਾ ਪਰਥਾਏ ਹਰ ਮਨ ਵਸਾਏ ਧਨ ਖੇਤੀ ਵਾਪਾਰ ਹਰ ਨਾਮ ਤੇ ਆਏ ਮਨ ਵਸਾਏ ਬੂਝੇ ਗੁਰ ਵਿਚਾਰਾ ਮਾਨੂ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੋਗ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚੇ ਸ਼ਬਦ ਸੁਭਾਏ ਹਰ ਵਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਣੀ ਵਡਭਾਗੋ ਰਾਮ ਗੁਰਮਤੀ ਮਨ ਜ ਕਰ ਵਸਿਆ ਸੱਚੇ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ ਸਚ ਬੈਰਾਗੋ ਸਚਰਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਰਾਨਾ ਸ਼ਬਦੇ ਹੋਮੇ ਮਾਰੇ ਸੱਚੇ ਸ਼ਬਦ ਲਾਗ ਮਤ ਉਤਪਜੈ ਗੁਰਮੁਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੇ ਭਉ ਪੰਜਨ ਹਰ ਰਾਵੇ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵੜਿਆਈ ਰਾਮ ਗੁਰਮਤੀ ਹੁਕਮ ਬੂਝੀਏ ਹੁਕਮ ਮੇਲ ਮਿਲਾਈ ਰਾਮ ਹੁਕਮ ਮਿਲਾਈ ਸਹਿ ਸੁਮਾਈ ਗੁਰ ਕਾ ਸ਼ਬਦ ਅਪਾਰ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਨ ਹਾਰ ਉਹ ਭੰਜਨ ਪਾਇਆ ਆਪ ਗੁਆਇਆ ਰੰਗ ਗੁਰਮੁਖ ਮੇਲ ਮਿਲਾਈ ਕਹੁ ਨਾਮ ਰਾਮ ਨਿਰੰਜਨ ਹੁਕਮ ਗੋਚਰ ਮੇਰਿਆ ਸੁਮਾਈ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀ ਆਪਣੇ ਘਰ ਤੋਂ ਸੁਖ ਵਸ ਪੁਹਣ ਸਕੇ ਜਮਕਾਲ ਜੀ ਕਾਲ ਜਲ ਜਮ ਜੋਹਣ ਸਕੇ ਸੱਚੇ ਸਦਲੇ ਲਾਏ ਸਦਾ ਸੱਚ ਰਾਤਾ ਮਨ ਨਿਰਮਲ ਆਉਣ ਜਾਣ ਰਹਾਏ ਦੂਜੇ ਭਾਏ ਪਰਮ ਭਗਤੀ ਮਨ ਮੋਹੀ ਜਮਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਮਨ ਮੇਰਿਆ ਅੰਤਰ ਤੇਰੀ ਨਿਧਾਨ ਹੈ ਬਾਹਰ ਬਾਹਰ ਵਸਤਨਾ ਭਾਲ ਜੋ ਭਾਵੇ ਸੋ ਪੁੰਚ ਤੋ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਦਰ ਅੰਤਰ ਹਰ ਨਾਮ ਸਿਖਾਏ ਮਨੁ ਕੇ ਹੁੰਦੇ ਗਿਆਨ ਵਿਹੂਨੇ ਦੂਜੇ ਭਾਏ ਗੁਆਏ ਬਿਨਾਂ ਕੋ ਛੂਟੇ ਨਾਹੇ ਸਭ ਆਦੀ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਇਕ ਇੱਕ ਸੱਚ ਲੱਗੇ ਵਾਪਾਰ ਸਤਿਗੁਰ ਸੇਵਣੇ ਆਪਣਾ

ਹੁਮੇ ਮਾਰ ਸਤ ਸਬਦ ਸੁਮਾਨੇ ਸਤ ਰਤੇ ਦਕਾਈ ਨਾਨਕ ਮਾਨਸ ਜਨਮ ਤਲੰਬ ਹੈ ਸਤਿਗੁਰੂ ਬੁਝ ਬਜਾਈ ਮਨ ਮੇਰੇ ਸਤਿਗੁਰ ਸੇ ਬਣੇ ਆਪਣਾ ਸੇ ਜਨਮ ਵਡਭਾਗੀ ਰਾਮ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸਜ ਲਿਵ ਲਾਗੀ ਆਪਣਾ ਆ ਪਛਾਣਿਆ ਮਤ ਨਿਹਚਲ ਅਤ ਬੁਝੀ ਅਤ ਗੂੜੀ ਗੁਰਮੁਖ ਸਹਿਜੇ ਨਾਮ ਖਾਨਿਆ ਇੱਕ ਕਾਮਨ ਹਿਤਕਾਰੀ ਮਾਇਆ ਮੋਹ ਪਿਆਰੀ ਮਨ ਕੁਸੋਏ ਰਹੇ ਅਭਾਗੇ ਨਾਨਕ ਸਹਿਜੇ ਸੇਵੈ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਬਣਜੀਐ ਸਤਿਗੁਰ ਦੀ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਕੈ ਗੁਣ ਗੁਣਮੈ ਗੁਣੀ ਸਮਾਈ ਰਾਮ ਗੁਣਮੈ ਗੁਣੀ ਸਮਾਏ ਜਿਸਿਆ ਬੁਝਾਏ ਲਾਭ ਭਗਤ ਸਹਿ ਸਾਰੇ ਬਿਨ ਭਗਤੀ ਸੁਖਨਾ ਹੋਏ ਦੂਜੇ ਪਦ ਖੋਏ ਗੁਰਮਤ ਨਾਮ ਵਿਹਾਰੇ ਵੱਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਪਾਰ ਲਾਏ ਰਤਨ ਪਦਾਰਥ ਬਣਜੀਐ ਜਾਂ ਸਤਿਗੁਰ ਦੇ ਬੁਝਾਏ।

ਪੜ੍ਹ ਪੜ ਪੰਡਤ ਵਾਦ ਵਖਾਨੈ ਬਿਨ ਬੁਝੇ ਸੁਖ ਨਾ ਹੋਏ। ਆਵਣ ਜਾਣਾ ਕਦਿਨ ਚੁਕੇ ਮਾਇਆ ਮੋਹ ਪਿਆਰ ਮਾਇਆ ਮੋਹ ਸਭ ਦੁੱਖ ਹੈ ਖੋਟਾ ਵਪਾਰ ਖੋਟੇ ਖਰੇ ਸਾ ਪਰਖੀਏ ਤੇ ਸੱਚੇ ਕੇ ਦਰਬਾਰਾ ਰਾਮ ਖੋਟੇ ਦਰਗੈ ਸੁੱਟੀ ਨੂੰ ਬੇਕਰਨ ਪੁਕਾਰਾ ਰਾਮ ਬੇਕਰਨ ਪੁਕਾਰਾ ਮੁਕਤ ਗੁਵਾਰ ਮਨੁੱਖ ਜਨੂ ਗਵਾਏ ਵਿਖਿਆ ਮਾਇਆ ਜਿਨੂੰ ਜਗਤ ਭੁਲਾਇਆ ਸਾਚਾ ਨਾਮ ਨਭਾਏ ਮਨੁੱਖ ਸੁਨਤਾ ਨਾਲ ਵੈਰ ਕਰ ਦੁੱਖ ਕੱਟੇ ਸੰਸਾਰ ਖੋਟੇ ਖਰੇ ਪਰਖੀਏ ਨੇ ਤੇ ਸੱਚੇ ਦਰਬਾਰਾ ਰਾਮ ਆਪ ਕਰੇ ਕਿਸੇ ਆਖੀਏ ਹੋਰ ਕਰਨਾ ਕੁਛ ਨ ਜਾਈ ਰਾਮ ਜਿਤ ਭਾਵੇ ਤੇ ਪਾਲਾ ਸੀ ਜੋਤੀ ਦੀ ਵੜਿਆਈ ਰਾਮ ਜੋਤਿਸ਼ ਦੀ ਵਡਿਆਈ ਆਪ ਕਰਾਏ ਬ੍ਰਹਮ ਨਫੂਸੀ ਹੋਈ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ ਗੁਰਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਪਤ ਪਾਏ ਆਪ ਕਰੇ ਕਿਸੇ ਆਖੀਏ ਹੋਰ ਕਰਨਾ ਕਛੂ ਨ ਜਾਈ।

ਤੰਬੋਲ ਫਾਰ ਰਾਮ ਯਤੰਬੋਲ ਫਾਰ ਸਚੋ ਫਾਰ ਲਗੇ ਉੜਭਾਗੀ ਅੰਤਰ ਬਾਹਰ ਭਗਤੀ ਰਾਤੇ ਸਤਨਾਮ ਲਿਵ ਲਾਗੀ ਨਦਰ ਕਰੈ ਸੋਈ ਸਚ ਪਾਏ ਗੁਰ ਕੈ ਸ਼ਬਦ ਵਿਸਾਰ ਨਾਨਕ ਨਾਮ ਰਤੇ ਤਿਨੇ ਹੀ ਸੁਖ ਪਾਇਆ ਸਚਿ ਕੇ ਵਪਾਰ ਹੋਮੇ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੇ ਰਾਮ ਗੁਰਮਤੀ ਮਨ ਨਿਰਮਲ ਰਸਨਾ ਹਰ ਸਭੀ ਜੇ ਰਾਮ ਰਸਨਾ ਹਰਸ ਬੀਜੇ ਅੰਤਰ ਬੀਜੇ ਸਾਧ ਸ਼ਬਦ ਅੰਧ ਵਿਚਾਰੀ ਅੰਤਰ ਖੋਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਬਣਹਾਰੀ ਜਿਸ ਨਦਰ ਕਰਿਆ ਸੋਈ ਸਜ ਲਾਗੇ ਰਸਨਾ ਰਾਮ ਰਵੀਜੇ ਨਾਨਕ ਨਾਮ ਤੇ ਸਿਰ ਨਿਰਮਲ ਹੋਰੋਮੇ ਮਹਿਲ ਭਰੀਜੈ ਪੰਡਿਤ ਜੋਤ ਕੀ ਸਭ ਪੜ ਪੜ ਤੱਕ ਕੁਕਦੇ ਕਿਸ ਬਕਰੇ ਪੁਕਾਰਾ ਰਾਮ ਮਾਇਆ ਮੁਅੰਤਰ ਲਾਗੇ ਮਾਇਆ ਕੀ ਵਪਾਰਾ ਰਾਮ ਮਾਇਆ ਕੇ ਵਪਾਰ ਜਗਤ ਪਿਆਰਾ ਆਉਣ ਜਾਣ ਦੁਖ ਪਾਈ ਬਿਖਾ ਕੀੜਾ ਬਿਖ ਸਿਉ ਲਾਗ ਵਿਸਟਾ ਮੈਂ ਸਮਾਈ ਜੋ ਤਰ ਲਿਖਿਆ ਸੋ ਕਮਾਵੈ ਕੋਈ ਨਾ ਮਿਟਨ ਹਰ ਨਾਨਕ ਨਾਮ ਤੇ ਤਿਨ ਸਦਾ ਸੁਖ ਪਾਇਆ ਹੋਰ ਭੂ ਮੂਰਖ ਕੂਕ ਮੋਏ ਭੂ ਗੁਵਾਰ ਗੁਵਾਰ ਮਾਇਆ ਮੋਹ ਮਨ ਰੰਗਿਆ ਹੋ ਮੋਹ ਸੁਧ ਨ ਕਾਈ ਰਾਮ ਗੁਰਮੁਖ ਇਹ ਮਨ ਰੰਗੀਐ ਦੂਜਾ ਰੰਗਣਾ ਜਾਈ ਰਾਮ ਦੂਜਾ ਰੰਗਣਾ ਜਾਏ ਸੱਚ ਸਮਾਏ ਸੱਚ ਭਰੇ ਭੰਡਾਰਾ ਗੁਰਮੁਖ ਹੋਵੇ ਸੋਈ ਬੂਝੇ ਸੱਚ ਸਵਾਰਨ ਹਾਰਾ ਆਪੇ ਮਿਲੇ ਸੋ ਹਰ ਮਿਲੇ ਹੋਰ ਕਹਿਣਾ ਕਛ ਨ ਜਾਏ ਨਾਨਕ ਵਿਨਾਵੇ ਭਰਮ ਭੁਲਾਇਆ ਇੱਕ ਨਾਮ ਤੇ ਰੰਗ ਲਾਏ ਵਡਹੰਸ ਮਹੱਲਾ ਤੀਜਾ ਹੀ ਮਨ ਮੀਰਿਆ ਆਵਾ ਕੌਣ ਸੰਸਾਰ ਹੈ ਅੰਤ ਸੱਚ ਨਬੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨ ਫੇਰ ਆਰਾਮ ਫਿਰ ਹੋਏ ਨ ਫੇਰ ਅੰਤ ਸੱਚ ਨਬੇੜਾ ਗੁਰਮੁਖਲੇ ਵਡਿਆਈ ਸੱਚੇ ਰੰਗਰਾਤੇ ਸਹਿਜੇ ਮਾਤੇ ਸਹਿਜੇ ਰਹਿ ਸਮਾਏ ਸੱਚਾ ਮਨ ਪਾਇਆ ਗਾ ਸੱਚ ਵਸਾਇਆ ਸੱਚ ਰਤੇ ਅੰਤ ਨਬੇੜਾ ਨਾਨਕ ਨਾਮ ਰਤੇ ਸੇ ਸੱਚ ਸਮਾਨੇ ਬਹੁਰ ਨ ਪਉ ਜਲ ਫੇਰਾ ਮਾਇਆ ਮੋਹ ਸਭ ਬਰੜ ਹੈ ਦੂਜੇ ਭਾਇ ਖੁਆਈ ਰਾਮ ਮਾਤਾ ਪਿਤਾ ਸਭ ਹਿਤ ਹੈ ਹਿਤੇ ਪਲਚਾਈ ਰਾਮ ਹਿਤੇ ਪਲਚਾਈ ਪ੍ਰਭੂ ਕੁਮਾਈ ਮਿਣ ਨ ਸਕੈ ਗੁਆਈ ਜਿਨ ਸਿਠ ਸਾਜੀ ਸੋ ਕਰ ਵੇਖੇ ਤਿਸ ਜੇਵੜੇ ਅਰੁਣ ਕੋਈ ਮਾਣੂ ਕੋਈ ਅੰਧਾ ਤਪ ਤਪ ਕਪੇ ਬਿਨ ਸ਼ਬਦ ਸ਼ਾਂਤ ਨ ਆਈ ਨਾਨਕ ਬਿਨਾਵੇ ਸਭ ਕੋਈ ਭੁੱਲਾ ਮਾਇਆ ਮੋਹ ਗੁਆਈ ਜਗ ਭਰਮੇ ਜਗ ਜਲਤਾ ਦੇਖੇ ਭੱਜ ਪਏ ਹਰ ਸਰਨਾਈ ਰਾਮ ਅਰਦਾਸ ਕਰੀ ਗੁਰਪੂਰੇ ਆਗੇ ਰੱਖ ਲਿਓ ਦੇ ਵਡਿਆਈ ਵਡਾਈ ਰਾਮ ਰੱਖ ਲਿਓ ਸਰਨਾਈ ਹਰਨਾਮ ਵਡਾਈ ਤੂੰ ਜੇਵੜੇ ਅਰੁਣਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗੇ ਕੋ ਜਤ ਜਤ ਸਤ ਸੰਜਮ ਕਰਮ ਕੁਮਾਵੇ ਬਿਨ ਗੁਰ ਕਤ ਨਹੀਂ ਪਾਈ ਨਾਨਕ ਤਿਸ ਨੂੰ ਸਦਾ ਬੁਝਾਏ ਜੋ ਜਾਏ ਪਵੇ ਹਰ ਸਰਨਾਏ ਜੋ ਹਰ ਮਤ ਦੇ ਸਭ ਉਪਜੇ ਹੋਰ ਮਤ ਨ ਕਾਈ ਰਾਮ ਅੰਤਰ ਬਾਰ ਇਕ ਤੂੰ ਆਪੇ ਦੇ ਬੁਝਾਈ ਰਾਮ ਆਪੇ ਦੇ ਬੁਝਾਈ ਅਰੁਣ ਭਾਈ ਗੁਰਮੁਖਾਰਾ ਚਾਖਿਆ ਦਰ ਸਾਚੇ ਸਦਾ ਸਾਚਾ ਸਾਚੇ ਸ਼ਬਦ ਸੁਭਾਖਿਆ ਘਰ ਮੈਂ ਨਹੀਂ ਕਰ ਪਾਇਆ

ਕਿਰਪਾ ਕਰੇ ਸੁਖਦਾਤਾ ਗੁਰਮੁਖ ਅੰਮ੍ਰਿਤ ਪੀਵਾ। ਹਰਿ ਆਪੇ ਸਰਦਾਲਾਏ ਮਿਲਾਏ, ਹਰਿ ਆਪੇ ਆਪ ਸੁਵਾਰੇ, ਹੋਂ ਵਾਰੀ ਗੁਰਸੰਗਮੀਤ ਪਿਆਰੇ। ਹਰਿ ਆਪੇ ਪੁਰਖ ਨਿਰੰਜਨ ਸੋਈ ਰਾਮ, ਹਰਿ ਆਪੇ ਮੇਲੇ ਕਰੇ ਸੋਈ ਰਾਮ, ਜੋ ਹਰਿ ਪ੍ਰਭ ਭਾਵੇ ਸੋ ਹੋਏ ਵਰਣਾ ਕਰਨਾ ਜਾਏ।

ਹਰਿਆਪੇ ਪੁਰਖ ਨਿਰੰਜਨ ਸੋਈ ਵਡਹੰਸ ਮਹੱਲਾ ਤਿਉ ਚੌਥਾ ਹਰ ਸਤਿਗੁਰੂ ਹਰਿ ਸਤਿਗੁਰੂ ਮੇਲ ਹਰਿ ਪ੍ਰਾ ਸਤਿਗੁਰੂ ਚਰਨ ਹਮ ਪਾਇਆ ਰਾਮ ਤਿਮਰ ਗਿਆਨ ਗੁਆਇਆ ਗੁਰ ਗਿਆਨ ਮੰਜਨ ਗੁਰੂ ਪਾਇਆ ਰਾਮ ਗੁਰ ਗਿਆਨ ਅੰਜਨ ਪਾਇਆ ਗੁਰੂ ਗਿਆਨ ਅੰਜਨ ਸਤਿਗੁਰੂ ਪਾਇਆ ਗਿਆਨ ਅੰਧੇਰ ਕੋ ਨਾਸੈ ਸਤਿਗੁਰੂ ਸੇ ਪਰਮ ਪਦ ਪਾਇਆ ਹਰਿ ਜਪਿਆ ਸਾਸ ਗਿਰਾਸੈ ਜਿਨ ਕੋ ਹਰਿ ਪ੍ਰਭ ਕਿਰਪਾ ਧਾਰੀ ਤੈ ਸਤਿਗੁਰੂ ਸੇਵਾ ਲਾਇਆ ਹਰਿ ਸਤਿਗੁਰੂ ਮੇਲ ਹਰਿ ਸਤਿਗੁਰੂ ਚਰਨ ਹਮ ਪਾਇਆ ਮੇਰਾ ਸਤਿਗੁਰੂ ਪਿਆ ਮੇਰਾ ਸਤਿਗੁਰੂ ਪਿਆਰਾ ਮੈਂ ਗੁਰੂ ਬਿਨ ਰਹਿ ਨਾ ਜਾਈ ਰਾਮ ਹਰ ਨਾਮੋ ਹਰ ਨਾਮ ਦੇਵੇ ਮੇਰਾ ਭਾਨ ਸੁਖਾਈ ਰਾਮ ਹਰ ਹਰ ਨਾਮ ਮੇਰਾ ਸੁਖਾਈ ਗੁਰ ਸਤਿਗੁਰੂ ਨਾਮ ਦ੍ਰਿੜਾਇਆ ਜਿੱਥੇ ਪੁੱਤ ਕੁਲੱਤਰ ਕੋਈ ਵਿਹਲੀ ਨਾ ਜਿੱਥੇ ਹਰ ਹਰ ਨਾਮ ਛਡਾਇਆ ਧੰਨ ਧੰਨ ਸਤਿਗੁਰੂ ਪੁਰਖ ਨਿਰੰਜਨ ਜਿਤ ਮਿਲ ਹਰ ਨਾਮ ਤੇ ਆਈ ਮੇਰਾ ਸਤਿਗੁਰੂ ਪਿਆਰਾ ਮੈਂ ਗੁਰੂ ਬਿਨ ਰਹਿ ਨਾ ਜਾਈ ਜਿਨੀ ਦਰਸ਼ਨ ਜਿਨੀ ਸਤਿਗੁਰੂ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰੂ ਪੁਰਖ ਨਾ ਪਾਇਆ ਰਾਮ ਤਿੰਨੇ ਫੁਲ ਜਨਮ ਸਭ ਬਿਰਥਾ ਗਵਾਇਆ ਰਾਮ ਨੇ ਫੁਲ ਜਨ ਤਿੰਨੇ ਬਿਰਥਾ ਗਵਾਇਆ ਤੇ ਸਾਖਤ ਮੂਏ ਮਰ ਝੂਰੇ ਕਰ ਹੁੰਦੇ ਰਤਨ ਪਦਾਰਥ

ਪਾਕ ਸਤਿਗੁਰੂ ਪਾਤਸ਼ਾਹ ਹਰ ਬਾਤ ਪੁੱਛੈ ਜਿਨ ਨਾਮ ਪਦਾਰਥ ਪਾਇਆ ਪਾਏ ਲਗੈ ਨਿਤ ਕਰੈ ਬਿਨੰਤੀ ਗੁਰ ਸਤਿਗੁਰੂ ਪੰਥ ਬਤਾਇਆ ਸੋਈ ਭਗਤ ਦੁੱਖ ਸੁੱਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਤ ਹਰ ਹਰ ਕਿਰਪਾ ਕਰ ਗੁਰ ਸਤਿਗੁਰੂ ਮੇਲ ਸੁਖਦਾਤਾ ਸੁਣ ਗੁਰਮੁਖ ਨਾਮ ਸਹਿਬ ਬਿਨਸੇ ਹਉਮੈ ਪਾਪਾ ਰਾਮ ਜਬ ਹਰ ਹਰ ਨਾਮ ਜਬ ਹਰ ਹਰ ਨਾਮ ਲਾਥੇੜੇ ਜਗਤ ਆਪਾ ਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿਨ ਕੈ ਦੁੱਖ ਪਰ ਪਾਪ ਨਿਵਾਰੇ ਸਤਿਗੁਰੂ ਗਿਆਨ ਖੜਕਤ ਦੀਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖਦਾਤੇ ਦੁੱਖ ਲਾਥੇ ਦਾ ਪਾਪ ਸੰਤਾਪ ਸੁਣ ਗੁਰਮੁਖ ਨਾਮ ਸਭ ਸੇ ਹੋਮੇ ਪਾਪਾ ਜਬ ਹਰ ਹਰ ਨਾਮ ਮੇਰੇ ਮਨ ਲੈ ਭਾਏ ਰਾਮ ਗੁਰਮੁਖ ਗੁਰਮੁਖ ਗੁਰਮੁਖ ਗੁਰਮੁਖ ਮੁਖ ਗੁਰਮੁਖ ਜਬ ਸਭ ਰੋਗ ਗੁਆਇਆ ਰਾਮ ਗੁਰਮੁਖ ਜਬ ਸਭ ਰੋਗ ਗੁਆਇਆ ਰੋਗ ਦੁਪੈ ਸਰੀਰਾ ਦਿਨ ਸਹਿ ਸਮਾਧਰ ਲਾਗੀ ਅਰ ਪਿਆ ਗੈਰ ਗੰਭੀਰਾ

ਭਗਤ ਹਰ ਜਨ ਮੰਗੀਆ ਜਨ ਕਹਿ ਨਾਨਕ ਸੁਣੋ ਸੰਤੋ ਹਰ ਭਗਤ ਗੋਬਿੰਦ ਚੰਗੀ ਆ ਦੇਹ ਕੰਚਨ ਮਜੀਨ ਸੁਮਿਨਾ ਰਾਮ ਜੜ ਹਰ ਹਰ ਨਾਮ ਰਤਨ ਰਾਮ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਗਣੇ ਗੁਰ ਸ਼ਬਦ ਪਾਇਆ ਹਰ ਨਾਮ ਦੇ ਆਇਆ ਬੜ ਭਾਗੀ ਹਰ ਅੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਾਮ ਤਨ ਹਰ ਨਾਮ ਰੰਗੀਆ ਕਹਿ ਨਾਨਕ ਵਖਾਨਿਆ ਨਾਮ

ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੁੱਚਾ, ਪ੍ਰਭ ਕੈ ਸਿਮਰਨ ਤਿਸ਼ਨਾ ਬੁੱਝਾ, ਪ੍ਰਭ ਕੈ ਸਿਮਰਨ ਸਭ ਕੀ ਸੁੱਜਾ ਹੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਵਿਦਮ ਹੈ ਸਮਾਏ, ਪ੍ਰਭ ਜੀ ਵਸੇ ਸਾਲ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਪਕਾਰੀ, ਪ੍ਰਭ ਕੋ ਸਿਮਰੈ ਤੁਸੀਂ ਸਰਬ ਬਿਹਾਰੀ, ਪ੍ਰਭ ਕੋ ਸਿਮਰੈ ਤੁਸੀਂ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿੰਨ ਮੁੱਖ ਸੁਹਾਵੈ, ਪ੍ਰਭ ਕੋ ਸਿਮਰੈ ਤਿੰਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿੰਨ ਅੰਧ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨੇ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਰ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ, ਸਿਮਰਨ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿੰਨ ਜਨ ਸ਼ਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ, ਹਰ ਸਿਮਰਨ ਭਏ ਸੇ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ, ਸਲੋਕ ਦੀਨ ਦਰਦ ਭੰਜਨਾ, ਘੜ ਘੜ ਨਾਥ ਨਾਥ ਸ਼ਰਨ ਤੁਮਾਰੀ ਆਇਓ, ਨਾਨਕ ਪ੍ਰਸਾਦ ਅਸ਼ਟਵਰੀ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਭਿਆਨ ਦੁਧ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਏ ਅਤ ਭਾਰੀ, ਹਰ ਕੋ ਨਾਮ ਖਿਨ ਮਹਾਂ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਸੁਖੀਆ, ਲਾਖ ਕਰੋੜੀ ਬੰਧ ਨਾ ਪਰੈ, ਹਰ ਕਾ ਨਾਮ ਜਪਨ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤਾ ਗਾਵੈ, ਜਿਹ ਮਾਰ ਗਏ ਜਾਤ ਕੇਲਾ, ਤੈ ਹਰ ਨਾਮ ਸੰਗੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੁੱਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਗਨ ਅਨਕ ਬਿਗੰਜਾ ਹੈ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮਹਿਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜੋ ਮਨ ਰੰਗ, ਨਾਨਕ ਪਾਈਐ ਸਾਲ ਕੈ ਸੰਗ, ਜੇ ਮਾਰਕ ਕੇ ਗਣੇ ਰਹੇ ਨ ਕੋਸਾ, ਹਰ ਕਾ ਨਾਮ ਆ ਸੰਗ ਤੋਸਾ, ਜੇ ਪੈਂਡੇ ਮਾਨ ਦੁਗਵਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਣੂ, ਜੈ ਮਹਾਂ ਭਿਆਨ ਤਬਲ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜਾ ਕਰਖੈ, ਤੈ ਨਾਨਕ ਹਰ ਹਰ ਮਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਹਰ ਸੰ ਦਿਨ ਰਾਤ, ਹਰ ਹਰ ਔਖਤ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕਿਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਗਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਵਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜੁਗਤ ਕਾ ਪਰੈਣ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜੁਗਤ ਕਛ ਨਾਹੇ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਜਨ ਕੈ ਔਰ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਅਸਰਾਤੇ, ਸੁਨ ਸਮਾਰ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੋਦ ਕੋ ਕਰੇ, ਨਾਨਕ ਜਨ ਸੰਕੇਤੇ ਥਰੇ,
पार जाते हर को नाम काम थे हर गुण गाम सब ते उत्तम हर की कथा नाम सुन दरद दुख लथा नाम की मैं संतरे दवसा संत प्रताप दुर सब न सह संत का संगवट भागी पाई है संत की सेवा नाम त्याई है नाम तुल का छवर न होए नाने गुरमुख नाम पावे जन को श्लोक वो शास्त्र वो सिमरति पेखे सर्व टंडोल पूजस नाही हर हरे नानक नाम मोल अष्टपदी जाप ताप ज्ञान सब ध्यान हर शास्त्र सिमर ख्यान योग अभ्यास करम तरम क्रिया सगल त्याग बन मध्य क्रिया अनेक पल काल किए वो चतना कुंदान हो मैं वो रतना श्री घटाए हो मैं कर राती वर्त नेम करे वो पांति नहीं तुल राम नाम विचार नानक गुरमुख नाम जपी एक बार नौ खंड विष्णु फिर जीव है महाव्यास विश्व जीव है अगर मैं हूँ मैं प्राण कनक सब है वर भूम दान न्यूली कर्म करे वो आसन जैन मारन संजय साधन न्यूह न्यू कर सी कटावे तो पियो मैं न जावे हर के नाम संसर कछ नाहे नानक गुरमुख नाम जब गत पाहे मन कामना तीरथ दे छुटा गर्व गुमान न मनते हुटा सोच कर दिन सर रात मन की मैल न तनते जात इस देही को वो साधना करे मन ते कबू न बिख्या टरे जल तो है वो देह नीत शुद्ध कावे काची पीत मन हर के नाम की महिमा ऊच नानक नाम द्रौपदे गोम ऊच बहुत स्यानप जम का पौ व्यापै अनक जतन का त्रिशन न त्रापै एक अनेक अगन नहीं बुझै ओट पाव दरगाह नहीं सिजै छूटस नाही उपयाल वो व्यापे माया जाल अवर कर तू सगली जम डाना गोविंद भजन बिन तिल नहीं मानना का नाम जब दुख जाए नानक बोले साए सवाए चार पदार्थ जे को मांगे सात जना की सेवा लागे जे को अपना दुख मिटावे हर हर नाम रे सद गावे जे को अपनी शोभा लोरे सात संग मैं छोरे जे को जन्म मरण ते डर है सात जना की शरणी पर जिस जन को प्रभु दर्श प्यासा नानक तांक बल बल जासा सगल पुरुष में पुरुष प्रधान सात संग जा कम रे मान आपस को जो जाने नीचा सौ गणिये सब ते ऊंचा जा का मन रे सगल की रीना हर हर नाम तिन कर कर चीना मन अपने ते बुरा मिटाना पेखे सगल से साजना सुख दुख जन संदृष्टेता नानक पाप पुण्य नहीं लेपा निर्धन को तन तेरो नाम था मैं को नाम तेरा था निमाने को प्रभु तेरो मान सगल कटा को देवो दान करन करावन हर स्वामी सगल कटा के अंतर जामी अपनी गत में जानो आपे अपन संग आप रास्ते तुम री उस तुम ते हो नानक वर न जानस कोए सर्व धर्म मैं श्रेष्ठ धर्म हर को नाम जप निर्मल करम सगल क्रिया मैं उत्तम क्रिया सात संग दुर्मत्मा हिरिया सगल उद्दम मैं उद्दम पला हर का नाम जपो जी सरा सगल वाणी में अमृत वाणी ही हर को जसन रसन बखानी सगल थान ते उत्तम थान नानक जे घट वसे हर नाम सलोक निर्गुण आरे अन्या सो प्रभ सदा समाल जिन किया तिस चीत रख नानक निभि नाल अष्टपदी रवैया के गुण चेत पुरानी कवन मूर्ते कवन दृष्टानी जिन तू साज सवार सिधारिया गर्भगन में जिने उभारिया बार व्यवस्था प्रिय प्यारे दूर पर जोवन भोजन सुख सूद बिर प्याओ पर साग सैन मुख प्याओ बैठ को दैन ए निर्गुण गुण कछु न बूझा बख्श लियो तो नानक सीजा जेह प्रसाद धर उपर सुख बसै सुत भ्राल मीत बनता संगसै जेह प्रसाद पीए शीतल जला सुखदाई भवन पाव कमला जेह प्रसाद भोगे सब रसा सगल समग्री संग साथ बसा दीने हस पाव कर नेत्र रसना इसे त्याग अवर संग रचना ऐसे दोख मूड अंध व्यापे नानक काल्यो प्रभापे आर अंत राखन हार इसे प्रीत न करे गुवार जाकी सेवा न निर पावे तां सेव मूड़ा मन नहीं लावे जो ठाकुर ससरा हजूरे तां को अंदा जानत दूरे जा की टहल पावे दरगा मान जिसे विसारे मुगद जान सदा सदा ए पूजन हार नानक राखन हार पार रतन त्याग पौडी संग रचै
ਸਾਹ ਛੋੜ ਝੂਠ ਸੰਗ ਬਚਾ ਜੋ ਛੱਡਣਾ ਸੋ ਸਥਿਰ ਕਰ ਮਨ ਜੋ ਹੋਵਨ ਸੋ ਦੂਰ ਪੁਰਾਣਾ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਪੁਤਾਰੇ ਧੋਏ ਗਰਧ ਪ੍ਰੀਤ ਪਸੰਦ ਸੰਗ ਹੋਏ ਅੰਧਕੂਪ ਮੈਂ ਪਤਿਰ ਵਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਭ ਸੁਨਾਏ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾਹਾ ਜਾ ਕੇ ਅੰਤਰ ਵਸੇ ਪ੍ਰਭਾਵ ਨਾਨਕ ਤੇਜਨ ਸਹਿ ਸਮਾਤ ਸੁਣਦਾ ਕੈਸੇ ਮਾਰਗ ਪਾਵੈ ਕਰ ਗੇ ਲਿਓ ਓਂਡੀ ਭਾਵੈ ਕਹਾਂ ਵਿਹਾਰ ਤੂਜੇ ਡੋਰਾ ਨਿਸ਼ਕਹੀਏ ਸੋ ਸਮਝੇ ਭੋਰਾ ਕਹਾਂ ਵਿਸ਼ਨ ਪਰ ਗਾਵੈ ਗੁੰਗ ਜਤਨ ਕਰੇ ਸੋ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਸਮਰੀ ਕਿਰਪਾ ਧਰੈ ਸੰਗ ਸਹਾਈ ਸਹਾਵੇ ਨਾ ਚੀਤ ਜੋ ਹੈ ਰਾਈ ਦਾਸ ਪ੍ਰੀਤ ਬਲੂਆ ਕੇਗਰਾ ਭੀਤਰ ਵਸੈ ਅਨੰਦ ਕੇਲ ਮਾਇਆ ਰੰਗ ਦੱਸੈ ਲਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਵੈ ਮੁੜੇ ਚੀਤ ਵੈਰ ਗ੍ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤਮੀ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਂਸੁ ਆਏ ਨਾਨਕ ਕਹੂ ਨ ਸਿਜਈ ਬਿਨਾ ਮੈਂ ਪਤ ਜਾਏ ਅਸ਼ਪਰੀ ਦਸ ਵਸਤੂ ਲੈ ਪਾਛੇ ਪਾਵੈ ਏਕ ਵਸਤ ਕਾਰਨ ਵਿਖੋੜ ਗਵਾਵੈ ਏਕ ਭੀਨਾ ਦੇ ਦਾਸ ਪੀ ਹਿਲੇ ਤਉ ਮੂੜਾ ਕੋ ਕਹਾ ਕਰੇ ਜਿਸ ਠਾਕੁਰ ਸੇ ਨਾਹੀ ਚਾਰਾ ਤਾਂ ਕੋ ਕੀਜਾ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਮੀਠਾ ਸਰਬ ਸੂ ਤਾਉ ਮਨ ਬੂਠਾ ਜਿਸ ਨੇ ਆਪਣਾ ਹੁਕਮ ਨਾਇਆ ਸਰਬ ਥੋਗ ਨਾਨਕ ਤਿਨ ਪਾਇਆ ਅਗੰਤ ਸ਼ਾਹ ਆਪਣੀ ਦੇ ਰਾਸ ਖਾਸ ਪ੍ਰੀਤ ਵਰਤੇ ਆਨੰਦ ਉਲਾਸ ਆਪਣੀ ਮਾਨ ਕਛ ਬਹੁਤ ਸਾਹ ਲੇ ਅਗਿਆਨੀ ਮਨ ਰੋਸ ਕਰੈ ਆਪਣੀ ਪਰਤੀ ਆਪ ਹੀ ਖੋਵੈ ਬੋਲ ਇਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਵਸਤੀ ਸਾਗਰ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੰਦ ਭਾਲ ਮਾਇਆ ਕੇ ਹੇਤ ਸਿਰ ਪਰ ਹੋਵੋ ਜਾਣ ਨੇਤ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨ ਸੇਵ ਮਨ ਪਛਤਾਵੈ ਜੋਦੀ ਸਹਿ ਸੋ ਚਾਲਣ ਹਾਰ ਲਪਟਿਓ ਤੈਨ ਦੰਧਾਰ ਵਟਾਓ ਸਿਉ ਜੋ ਲਾਵੈ ਨੇ ਤਾਂ ਕੋ ਹਾਸ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਭਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜ ਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਅਸਤੀ ਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਦ੍ਰੋਹ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਰ ਕੀ ਸ਼ਰਨ ਨਾਨਕ ਜਗ ਜੀ ਹਰ ਕੇ ਚਰਨ ਮਿਥਿਆ ਸਰਨ ਪਰਿੰਦਾ ਸੁਣੈ ਮਿਥਿਆ ਸਵਰ ਦਰੋਕੋ ਹਿਰੈ ਮਿਥਿਆ ਨੇਤਰ ਬੇਖਰ ਪਰਤਰੇ ਪਾਰ ਮਿਥਿਆ ਰਸਨ ਭੋਜਨ ਅਨੁਸਾਰ ਮਿਥਿਆ ਚਰਨ ਪਰ ਵਿਗਾਰ ਪੁਰਾਮ ਹੈ ਮਿਥਿਆ ਮਨ ਪਰ ਲੋਭ ਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਫੇਰ ਵਿਕਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਚ ਬਿਨਾ ਕਹਿ ਹੋਵੋ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁੱਖ ਆਵ ਤਾਂ ਕਹਿ ਦੁਰਗੰਧ ਬਿਨ ਸਿਮਰਨ ਦੇ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰ ਧਾਮ ਧਨ ਧਨ ਤੇ ਜਨ ਜੇ ਘੱਟ ਵਸਿਓ ਹਰਨਾਓ ਨਾਨਕ ਤਾਂ ਕਹਿ ਬਲਬਲ ਜਾਓ ਰਹਿਤ ਔਰ ਕਛ ਔਰ ਕਮਾਵਤ ਮਨ ਨਹੀਂ ਪ੍ਰੀਤ ਮੋਹ ਗਣ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਔਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਵਸੈ ਨਿਰੰਕਾਰ ਤਿਸ ਕੀ ਸੀ ਤਰੇ ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚੰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤ ਨਿਬੇਰਾ ਕਿਸੇ ਦੂਰ ਜਨਾਵਤ ਕਿਸੇ ਬਜਾ

ਪਾਠ ਪੈਰ ਸਿਮਰਨ ਤੇ ਸਰਸਨਾ ਜਿਹੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਕਰ ਤਵਰ ਲਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜਹ ਮਨ ਆਠ ਪਹਿਰ ਤੰਕ ਕਾ ਦਸ ਗਾ ਬੀਜੈ ਜੇ ਪ੍ਰਸਾਦ ਤੁ ਸਭ ਕੋ ਮਨ ਮੁਖ ਤੰਕ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੈ ਨਾਨਕ ਪਸੇ ਤੀ ਘਰ ਜਾਵੈ ਜੇ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਰ ਢਾਕੇ ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਪਾਈ ਦੁਰ ਲਭਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਪਹਿਰੀ ਜਾ ਤੇ ਸਿਮਰਨ ਕਿਉਂ ਆਲਸ ਕੀਜੈ ਜੇ ਪ੍ਰਸਾਦ ਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਤ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠਰ ਬੈਠਰ ਸਭ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਵਰਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਲ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਣਾ ਜੇ ਪ੍ਰਸਾਦ ਸੁਖ ਸਹਿਜੇ ਵਸਣਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਔਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੁਣਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੁਖ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂੰ ਲਿਆ ਜਿਤ ਜਿ ਲਾਵੋ ਤਿਰ ਲਗੈ ਹਰਨਾਥ ਨਾਨਕ ਇਨਕੇ ਕਛੂ ਨਾਨਕ ਇਨਕੈ ਕਛੂ ਨ ਹਾਥ ਸਲੋਕ ਅਗਮ ਗਾਸ ਪਾਰ ਬ੍ਰਹਮ ਸੋਏ ਜੋ ਜੋ ਕਹੈ ਸਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ ਸਾਧ ਕੈ ਸੰਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਪੁੱਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਰ ਨਿਬੇਰਾ ਹਰ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉੱਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੈ ਸੰਗ ਗੋਚਰ ਮਿਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਨ ਕਤੂ ਧਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧ ਸੰਗ ਕਿਸ ਨਹੀਂ ਬੈਰ ਸਾਧ ਕੈ ਸੰਗ ਨਾਹੀਂ ਕੋ ਮੰਦਾ ਸਾਧ ਕੈ ਸੰਗ ਨਾਹੀਂ ਹੋ ਤਾਪ ਆਪੇ ਜਾਣੈ ਸਾਧ ਵਡਾਈ ਸਾਧ ਕੈ ਸੰਗ ਨਾ ਕਬੂ ਧਾਵੈ ਸਾਧ ਸੰਗ ਵਸਤ ਗੋਚਰ ਲਹੈ ਸਾਧ ਕੈ ਸੰਗ ਵਸੈ ਸਾਨ ਉੱਚੈ ਸਾਧ ਕੈ ਸੰਗ ਦ੍ਰਿ ਸਭ ਧਰਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਕੈ ਸੰਗ ਸਰਬ ਥਾਨ ਗਮ ਆਦ ਕੈ ਸੰਗ ਨਹੀਂ ਕਛ ਕਾਲ ਸਾਧ ਕੈ ਸੰਗ ਕਲੁਖਤ ਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ ਜੋ ਇੱਛਾ ਸੋਈ

ਹੁਕਮੈ ਊਚ ਨੀਚ ਵਿਵਹਾਰ ਕਰ ਕਰ ਦੇਖਾ ਆਪਣੀ ਵਡਿਆਈ ਪ੍ਰਭ ਭਾਵੈ ਮਾਨੁ ਗਤ ਪਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਪਤੀ ਉਧਾਰੈ ਦੁਹਾਂ ਸ੍ਰੀਆਂ ਕਾਲ ਸੁਆਮੀ ਜੋ ਭਾਵੈ ਸੋ ਕਾਰ ਕਰਾਵੈ ਕਹੁ ਮਾਨੁਸ ਤੇ ਕਿਆ ਹੋਇਆ ਵੈ ਇਸਕੇ ਹਾਥ ਹੋਏ ਤਾਂ ਸਭ ਕੁਛ ਲੈ ਅਣਜਾਣ ਵਿਖਿਆ ਮੈਂ ਰਚੈ ਪਰ ਮੈਂ ਭੁੱਲਾ ਤੈਂ ਰਿਸਤਾਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਫਿਰ ਮੈਂ ਨੀਚ ਕੀਟ ਕੋ ਰਾਜ ਜਾਕਾ ਦ੍ਰਿਸ਼ ਕਛੂ ਨਾ ਆਵੈ ਜਾਕੋ ਆਪਣੀ ਕਰੈ ਬਖਸ਼ੀਸ਼ ਜੀਓ ਪ੍ਰਿੰਸ ਸਭ ਜਿਸਕੀ ਰਾਜ ਆਪਣੀ ਬੰਤ ਆਪ ਬਣਾਈ ਇਸਕਾ ਬਲ ਨਾਈ ਸਾਥ ਆਗਿਆਕਾਰੀ ਬਪਰਾ ਜੀਓ ਕਬੂ ਉੱਚ ਨੀਚ ਮੈਂ ਬਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਬੇਤਾ ਬ੍ਰਹਮ ਵਿਚਾਰ ਕਬੂ ਨ੍ਰਿਤ ਕਰੈ ਵੋ ਭਾਂਤ ਕਬੂ ਮਹਾਂਕ੍ਰੋਧ ਵਿਕਰਾਰ ਕਬੂ ਹੋਏ ਬਹੇ ਵਰ ਰਾਜਾ ਕਬੂ ਆਪ ਕੀਰਤ ਮੈਂ ਆਵੈ ਜਿਉਂ ਪ੍ਰਭ ਰਾਖੈ ਤੁਮੀ ਰਹੇ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਹੀ ਕੀਟ ਹੈ ਸੁਪਤੰਗ ਹੋਏ ਜੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜੋ ਤਿਸ ਭਾਵੈ ਸੋਈ ਹੋਏ ਕਬੂ ਸਾਧ ਸੰਗਤ ਤੇ ਪਾਵੈ ਅੰਤਰ ਹੋਏ ਗਿਆਨ ਪ੍ਰਗਾਸ ਮਨ ਤਨ ਨਾਮ ਰਤੇ ਇੱਕ ਰੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸਲੋਕ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੈ ਅੰਤਰ ਰਾਜ ਮਾਨ ਜੋ ਜਾਣੈ ਮੈਂ ਜੋ ਬਨਵੰਤ ਆਪਸ ਕੋ ਕਰਮਵੰਤ ਕਹਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਕਰ ਕਿਰਪਾ ਜਿਸਕਾ ਹਿਰਦਾ ਗਰੀਬੀ ਵਸਾਵੈ ਧਨਵੰਤਾ ਹੋਏ ਕਰ ਗਰਬਾਵੈ ਬੋ ਲਸ਼ਕਰ ਮਾਨੁਖ ਉੱਪਰ ਕਰੇ ਆਸ ਸਭ ਤੇ ਆਪ ਜਾਣੈ ਬਲਵੰਤ ਕਿਸੇ ਨ ਬਦੇ ਆਪ ਹੰਕਾਰੀ ਗੁਰ ਪ੍ਰਸਾਦ ਜਾ ਕਮ ਰਮਾਨ ਹੋਰ ਕਰਮ ਕਰੇ ਹਾਂ ਧਾਰੇ ਅਣਖ ਤਪੱਸਿਆ ਕਰੇ ਅਹੰਕਾਰ ਅਣਖ ਜਤਨ ਕਰਾ ਤਨ ਇੰਦਰ ਵੈ ਆਪਸ ਕੋਈ ਭਲਾ ਕਹਾਵੈ ਸਰਬ ਕੀਰੇ ਜਾ ਕਾ ਮਨ ਹੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਜਬ ਧਾਰੇ ਕੋ ਬੈਰੀ ਮੀਤ ਜਬ ਲਗ ਮੋਹ ਮਗਨ ਸੰਗ ਮਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਸੈਂਸ ਖਟੇ ਲਗ ਕੋ ਧਾਵੈ ਅਣਕ ਭੋਗ ਵਿਖਿਆ ਕੇ ਕਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਨਾਮ ਰੰਗ ਸਰਬ ਸੁਖ ਹੋਏ ਕਰਨ ਕਰਾਵਨ ਆਪੇ ਆਪ ਕਰਨ ਕਰਾਵਨ ਕਰਨੈ ਹਾਰ ਜੈਸੀ ਦ੍ਰਿਸ਼ ਕਰੈ ਤੈਸਾ ਹੋਏ ਜੋ ਕਿਛ ਕਿਨੋ ਸਪਨੇ ਰੰਗ ਬੁੱਝੈ ਦੇਖੈ ਕਰੇ ਵਿਵੇਕ ਮਰੈ ਨਾ ਵਿਸੈ ਆਵੇ ਨਾ ਜਾਏ ਆਪ ਉਦੇਸੈ ਸਮਝੇ ਆਪ ਆਪ ਕਿਨੂੰ ਆਪਣ ਵਿਸਥਾਰ ਉਸ ਤੇ ਭਿੰਨ ਕਹੁ ਕਿਛ ਹੋਏ ਮਨ ਮੈਂ ਆਪ ਮਨ ਆਪਣੇ ਮਾਹੇ ਸੱਚ ਸੱਚ ਸਤਿ ਪ੍ਰਭ ਸੁਆਮੀ ਸੱਚ ਸੱਚ ਸੱਚ ਸਭ ਕਿੰਨਾ ਭਲਾ ਭਲਾ ਭਲਾ ਤੇਰਾ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ
बहुर बहुर अवतार अष्टपदी संत के दुखन आद्या कट है संत के दुखन सुख सब जाए संत के दुखन मातो हे मिलीन संत के हते को रखा न को है संत कृपाल कृपा जे कर है संत के दुखन ते मुख पवे संतन के दुखन सर्प जोन पाए संतन के दुखन तृष्णा में जले संत के दुखन ते सब जाए संत दुखी गाथाओं को ना है संत का निंदक मात ताई संत का निंदक मात त्यारा संत का निंदक रहते हीन संत के निंदक को सर्व रोग संत की निंदा दोख में दोह संत का दुखी सदा पवित्र संत के दुखी को दान लग गए संत का दुखी अहंकारी संत का दुखी जन्म मरे संत के दुखी को नाही ठाओ संत का दुखी अर्जीते टूटे संत के दुखी को ध्यान परमाइये संत का दुखी अंतर से थोथा संत के दुखी की जड़ किसना है संत के दुखी को वर्ण रखन हार संत का दुखी ओ बिल्लाए संत का दुखी भूखा नहीं राजा संत का दुखी छुटे केला संत का दुखी तरमते रहत कीर्त निंदक का तुरी पिया संत का दुखी बिगड़ रूप हो जाए संत का दुखी सदा सहकाइया संत के दुखी की पूजा न सा संत के दोख न त्रिष्टे कोए पया कीर्तना मिटे कोए सब घट दिसके ओ करने हाल प्रभ की उस्तत करो दिन रात सब कुछ वरते जिसका किया अपना खेल आप करने हाल जिस नो कृपा करे तिस अपन नाम दे नानक जन से श्लोक तजो सियानक सुरजनो सिमरो हर हर राय एक आस हर मन रखो नानक दुख भरम पो जाए अष्टपदी मानु की टेक बिरती सब जान जिस कह दिए रहे गाए मारा राख है एको आप जिसका हुक्म भू सुख होए सिमर सिमर सिमर परस होए उस तर मन में का निरंकार निर्भर स्नान पियो नैनो पे ठाकुर का रंग चरण चलो हमारे गोविंद कर हर कर्म शरण हर कथा बड़भागी से जन जग माहे राम नाम जो करे विचार मन तन मुख बोले हर मुखी एको एक एक पछाने नाम संग जिनका मन मान्या गुरु प्रसाद अपन आप सुजाय सास संग हर हर जस कहत आन दिन कीर्तन केवल बख्यान एक ऊपर जिस जन की आशा पार ब्रह्म की जिस मन भूख जिसको हर क्रम मानचित आवे जिस प्रभु अपना कृपा करे जैसा साथ ऐसा रिश्ताया सोदर सोदर सोदर सिज्या जब देखो तब सब किस मूल न किस जन्म न किस मरा आमन जामन दृष्ट अंदृष्ट आपे आप सगल में आप अविनाशी ना ही किस खंड अलख पे पुरख प्रताप जिन प्रभ जाता सो सो बावंत प्रभ के सेवक सगल उदाहरण आपे मेल ले कृपाल उनकी सेवा सोई लग गए
ਨਾਮ ਜਿਵੇਂ ਪਾਵੇ ਵਿਸਰਾਮ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਹਿ ਸੁਭਾਏ ਹੋਵੇ ਸੋ ਹੋਏ ਪ੍ਰਭ ਕਾ ਕੀਆ ਜਨ ਮੀਤ ਲਗਾਨਾ ਜਿਸ ਸੇ ਉਪਜੇ ਜਿਸ ਮਾਹੇ ਸਮਾਏ ਆਪਸ ਕੋ ਆਪਣੀਓ ਮਾਨ ਇੱਕੋ ਜਾਨ ਸਲੋਕ ਸਰਵ ਕਲਾ ਭਰਪੂਰ ਪ੍ਰਭ ਵਿਰਥਾ ਜਾਨਣ ਹਾਰ ਜਾਕੇ ਸਿਮਰਨ ਉਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੁੱਟੀ ਗੰਢ ਨਾਰ ਗੋਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ

ਰੂਪ ਵੰਤ ਹੋਏ ਨਾ ਹੀ ਮੋਹੈ, ਧਨਵੰਤਾ ਹੋਏ ਕਿਆ ਕੋ ਗਰਵ, ਅਸੁਰ ਜੇ ਕੋ ਕਾਵੈ ਜੇ ਕੋ ਹੋਏ ਬਹਿ ਦਤਾ, ਜਿਸ ਗੁਰ ਪ੍ਰਸਾਦ ਟੁੱਟਿਆ ਰੋਗ, ਜਿਉਂ ਮੰਦਰ ਕੋ ਸਮੇ ਥਮੈ, ਜਿਉਂ ਪਖਾਨ ਨਾਭ ਚਰਤਰ, ਜਿਉਂ ਅੰਧਕਾਰ ਦੀਪਕ ਪ੍ਰਕਾਸ, ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿੰਨ ਸੰਤਨ ਕੀ ਬਾਂਛੋ ਧੂਰ, ਮਨ ਮੂਰਖ ਕਾਹੇ ਬਿਲਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਜੋ ਕਛ ਕਰੇ ਸੋਈ ਸੁਖਮਾਨ, ਕੌਣ ਬਸਤਾਈ ਤੇਰਾ ਸੰਗ, ਰਾਮ ਨਾਮ ਜੋ ਹਿਰਦੇ ਮਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਭਜਮਾਨ ਜੋ ਮਨ ਮੂਲ, ਲਾਲ ਖੇਲ ਸੁਨਸਨ ਸੰਚਾਰ, ਧਨ ਧਨ ਕਹੇ ਸਭ ਕੋਏ, ਵਪਾਰ ਵੇਲਾ ਵਪਾਰ, ਤਿਰਨ ਸਾਲ ਕੇ ਧੋਏ ਧੋਏ ਪੀਓ, ਸਾਲ ਕੀ ਧੂਰ ਕਰੋ ਇਸ਼ਨਾਨ, ਸਾਧ ਸੇਵਾ ਵਡ ਭਾਗੀ ਪਾਈ ਹੈ, ਅਣਖ ਵਿਘਨ ਤੇ ਸਾਧੂ ਰਾਖੈ, ਓਟ ਗਹੀ ਸੰਤਾਂ ਦਰਿਆਇਆ, ਮ੍ਰਿਤ ਕੋ ਜੀਵਾਲਨ ਹਾਰ, ਸਰਵਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਸਭ ਕੇ ਤਿਸਕਾ ਉਹ ਕਰਨਾ ਜੋਗ, ਜਪ ਜਨ ਸਦਾ ਸਦਾ ਨਿਰਾਣੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਜਾਕੇ ਮਨ ਗੁਰ ਕੀ ਪ੍ਰਤੀਤ, ਭਗਤ ਭਗਤ ਸੁਣੀਏ ਤੇ ਲੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚੀ ਦੀ ਸੱਚਾ ਕਾਲ, ਆਹ ਬ੍ਰਹਮ ਸਿੰਘ ਦਿਨ ਸਤ ਕਰ ਜਾਤਾ, ਰੂਪ ਨ ਰੇਖ ਨ ਰੰਗ ਕਿਛ, ਤ੍ਰਿਹੁਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਨਾਸ਼ੀ ਪ੍ਰਮਨ ਮੈਂ ਰਾਖ, ਤਿਸ ਤੇ ਪਰੈ ਨਹੀ ਕਿਛ ਕੋਏ, ਆਪੇ ਬਿਨਾ ਆਪੇ ਦਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਸਾਧ ਤੇਰੇ ਕੀ ਸਰਨੀ ਪਾਉ, ਮਨਸਾ ਪੂਰਨ ਸਰਨਾ ਜੋਗ, ਹਰਨ ਭਰਨ ਜਾਕਾ ਨੇਤਰ ਪੋ, ਅਨੰਦ ਰੂਪ ਮੰਗਲ ਸਜਾ ਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਜਾਕੀ ਲੀਲਾ ਕੀਮਤ ਨਾਹੇ, ਪਿਤਾ ਕਾ ਜਨਮ ਕੇ ਜਾਣੇ ਪੂਤ, ਸੁਮਤ ਗਿਆਨ ਧਿਆਨ ਜਿੰਦੇ, ਤੇ ਹੁਕਮ ਮੈਂ ਜਾਕੋ ਪਰਮਾਏ, ਊਚ ਨੀਚ ਤਿਸਕੇ ਅਸਥਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਬਿਰ ਕਿਨੋ ਵਿਸਥਾਰ, ਨਾਨਾ ਚਲਿਤ ਕਰੇ ਖਿਨ ਮਾਹੇ, ਨਾਨਾ ਬਿਰ ਕਰ ਬੰਤ ਬਣਾਈ, ਸਭ ਘੱਟ ਦਿਸਕੇ ਸਭ ਤਿਸਕੇ ਠਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਪੂਰੀਆਂ ਸਭ ਭਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਰੂਪ ਸੱਤ ਜਾਕਾ ਸੱਤ ਸਥਾਨ, ਕਰ ਤੂ ਸੱਤ ਸਤ ਜਾਕੀ ਵਾਣੀ, ਸਤ ਕਰਮ ਜਾਕੀ ਰਚਨਾ ਸੱਤ, ਸਤ ਕਰਨੀ ਨਿਰਮਲ ਨਿਰਮਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਸਤ ਵਚਨ ਸਾਧੂ ਉਪਦੇਸ਼, ਸਤ ਨਿਰਤ ਪੂਜੈ ਜੇ ਕੋਏ, ਆਪ ਸਤ ਕੀਆ ਸਭ ਸਤ, ਜਿਸ ਕੀ ਸਿਰ ਸੋ ਕਰਨੇ ਹਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਬਿਸਮਨ ਬਿਸਮ ਭਏ ਬਿਸਮਾਰ, ਪ੍ਰਭ ਕੈ ਰੰਗ ਰਾਜ ਜਨ ਰਹੇ, ਉਹ ਦਾਤੇ ਦੁਖ ਕੱਟ ਨਾਲ, ਜਨ ਕਾ ਸੇਵਕ ਸੋਵਡ ਭਾਗੀ, ਗੁਣ ਗੋਬਿੰਦ ਕੀਰਤਨ ਜਨ ਰਾਵੇ,
ਸ਼ਲੋਕ ਆਰ ਸੱਚ ਜੁਗਾ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਈਸ਼ਵਰੀ ਚਰਨ ਸੱਤ ਸਰ ਪ੍ਰਸੰਨ ਹਾਰ ਦਰਸ਼ਨ ਸੱਤ ਸਰ ਪੇਖਣ ਹਾਰ ਆਪ ਸੱਤ ਸਰ ਸਰ ਧਾਰੀ ਸ਼ਬਦ ਸੱਤ ਸਰ ਪ੍ਰਬਲਤਾ ਬੂਜਨ ਹਾਰ ਕੋ ਸਰ ਸਭ ਹੋਏ ਆਪ ਸੱਤ ਕੀਆ ਸਭ ਸੱਤ ਸੱਤ ਸਰੂਪ ਹਿਰਦੇ ਜਿਨ ਮਾਨਿਆ ਜਾ ਕੈ ਹਿਰਦੇ ਵਿਸ਼ਵਾਸ ਪ੍ਰਵਾਇਆ ਭੈ ਤੇ ਨਿਰਭਉ ਹੋਏ ਬਸਾਨਾ ਬਸ ਮਾਹੇ ਲੈ ਬਸ ਤਗੜਾਈ ਬੂਜੇ ਬੂਜਨ ਹਾਰ ਵਿਵੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੋ ਸੇਵਕ ਜਾਣੈ ਸੰਗ ਸੇਵਕ ਕੋ ਪ੍ਰਪਾਲਨ ਹਾਰਾ ਸੋ ਸੇਵਕ ਜਿਸ ਦਿਆ ਪ੍ਰਵਧਾਰਾ ਆਪਣੇ ਜਨ ਕਾ ਪਰਦਾ ਢੱਕੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਿੱਕੀ ਕਿਰੀ ਮੈਂ ਕਰ ਰੱਖੈ ਜਿਸ ਕਾ ਸਾਸ ਨ ਕਾਢਤ ਆਪ ਮਾਨਸ ਜਤਨ ਕਰਤ ਕੋ ਭਾਂਤ ਮਾਰੇ ਨ ਰੱਖੈ ਔਰ ਨ ਕੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਰਸ ਜੋ ਜਨ ਤ੍ਰਿਪਤਾਨ ਉਠ ਬੈਠ ਸੋਵਤ ਨਾਮ ਬੋਲੋ ਜਸ ਨਿਰਾਗ ਕਰੈ ਭਗਤ ਆਤਮ ਕਹਿ ਚਾਹੇ ਜੋ ਹੋਆ ਹੋ ਸੋ ਜਨ ਕਿਸ ਕੀ ਮੈਂ ਮਾਂ ਕੌਣ ਬਖਾਨੋ ਆਠ ਪੈਰ ਪ੍ਰਭ ਸੇ ਹਜੂਰੇ ਮਨ ਮੇਰੇ ਤਿਨਕੀ ਓਟ ਰੇ ਜਿਨ ਜਨ ਆਪਣਾ ਪ੍ਰਭੂ ਛਤਾ ਕਿਸ ਕੀ ਸ਼ਰਨ ਸਰਬ ਸੁਖ ਪਾਵੈ ਅਵਰ ਸਿਆਣ ਸਗਲੀ ਛਾੜ ਆਵਨ ਜਾਨ ਨਾ ਹੋਈ ਤੇਰਾ ਪੂਜੋ ਸੱਜ ਪੈਰਾ ਸਲੋਕ ਸਤਿਪੁਰ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿਖੁਰਦ ਰਹਿ ਨਾਨਕ ਹਰ ਗੁਣ ਗਾਉ ਈਸ਼ਵਰੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸਿੱਖੀ ਗੁਰ ਦੁਰਮਤ ਮਲ ਹਿਰੈ ਸਤਿਗੁਰ ਸਿੱਖੈ ਬੰਧਨ ਕਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਸਤਿਗੁਰ ਸਿੱਖਾ ਹਲਤ ਪਲ ਸਵਾਰ ਗੁਰ ਕੈ ਗ੍ਰਹ ਸੇਵਕ ਜੋ ਰਹਿ ਆਪਸ ਕੋ ਕਰ ਕਸਨੈ ਨਾਵੈ ਮਨ ਵੇਚੈ ਸਤਿਗੁਰ ਕੇ ਪਾਸ ਸੇਵਾ ਕਰ ਹੋਏ ਨੇ ਕਾਮੀ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸਤਿਗੁਰ ਜਿਸ ਹਿਰਦੇ ਹਰ ਨਾਉ ਸਰਵ ਨਿਧਾਨ ਜੀ ਕਾ ਦਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਸਹਿ ਸਿਆਣ ਲਿਆ ਨ ਜਾਈਐ ਸਫਲ ਦਰਸ਼ਨ ਪੇਖਤ ਪੁਨੀਤ ਭੇਟ ਸੰਗ ਰਾਮ ਗੁਣ ਰਵੈ ਸੁਣ ਕਰ ਬਚਨ ਕਰਨ ਗਾਨੈ ਪੂਰਾ ਗੁਰਖਿਓ ਜਗਤਾ ਮੰਤਰ ਗੁਣ ਨਿਧਾਨ ਕੀਮਤ ਨਹੀਂ ਪਾਏ ਜੇ ਬਾਏ ਕਾਹੂ ਬੋਲ ਨਾ ਪਹੁੰਚੇ ਪ੍ਰਾਣੀ ਨਿਰਾਹਾਰ ਨਿਰਵੈ ਸੁਖਦਾਈ ਅਨਕ ਭਲ ਬੰਧਨ ਨਿਤ ਕਰੈ ਇਹੋ ਹਰ ਰਸ ਪਾਵੇ ਜਨ ਕੋਏ ਉਸ ਪੁਰਖ ਕਾ ਨਾਹੀ ਕਰੇ ਵਿਨਾਸ ਆਠ ਪਹਿਰ ਹਰ ਕਾ ਨਾਮ ਲੇ ਮੋਹ ਮਾਇਆ ਕੈ ਸੰਗ ਨਾ ਲੇਪ
अंधकार दीपक बरगासे तपत माहे ठांड वरताई जन्म मरण के मिटे अंदेसे पहु चुका निरपहु एबसे जिसका साथ कृपा तारी जिस पाई चुके ब्रह्म गवन निर्गुण आप सरगुण पियो ही अपने सिर प्रभाव बनाए हर बिंदु जाना ही कोए पोत पोत रव्या रूप रंग रच रचना अपनी कल तारी इनक बार नानक बलिहारी साथ न चल बिन भजन बिख्या।

ਕਥਿਆ ਸੁਣੇ ਹਾਰ ਜਾਂ ਤਿਸ ਭਾਵੇ ਤਾਂ ਸ੍ਰਿਸ਼ਟ ਪਾਏ ਤੁਮ ਤੇ ਭਿੰਨ ਹੀ ਕਿਛ ਹੋਏ ਜਗ ਕੋ ਪ੍ਰਭ ਜੀਓ ਆਪ ਬੁਝਾਏ ਸੋ ਸਮਦਰਸ਼ੀ ਤਚਕਾ ਬੇਤਾ ਜੀ ਜੰਤਰ ਸਰਤਾ ਕੈ ਹਾਥ ਜਿਸ ਰਾਖੈ ਤਿਸ ਕੋਏ ਨ ਮਾਰੈ ਤਿਸ ਤਜਵਰ ਕਹਾਂ ਕੋ ਜਾਏ ਜੀ ਕੀ ਜੁਗਤ ਜਾਕੈ ਸਭ ਹਾਥ ਗੁਣ ਨਿਦਾਨ ਬੇਅੰਤ ਪਾਰ ਪੂਰਨ ਪੂਰ ਹੈ ਦਿਆਲ ਆਪਣੇ ਕਰਤਵ ਜਾਣੇ ਆਪ ਪ੍ਰਸ ਪਾਲੈ ਜੀਨ ਭਾਂਤ ਜਿਸ ਭਾਵੈ ਤਿਸ ਲੈ ਮਿਲਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਜਨ ਲਾਗਾ ਹਰੇਕ ਕਹਿ ਨਾਏ ਸੇਵਕ ਕੋ ਸੇਵਾ ਬਣਿਆਈ ਇਸ ਤੇ ਉੱਪਰ ਨਹੀਂ ਵਿਚਾਰ ਬੰਧਨ ਤੋਰ ਭਏ ਨਿਰਵੈਰ ਇਹ ਲੋਕ ਸੁਖੀ ਏ ਪਰਲੋਕ ਸਹੇਲੇ ਸਾਧ ਸੰਗ ਮਿਲ ਕਰੋ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਆਠ ਪਹਿਰ ਪ੍ਰਾਪੇਖੋ ਨੇਰਾ ਸੁਨ ਉਪਦੇਸ਼ ਹਿਰਦੈ ਵਸਾਵੋ ਹਰ ਤਪਲ ਦੋ ਲਿਓ ਸਵਾਰ ਪੂਰੇ ਗੁਰ ਕੀ ਪੂਰੀ ਦੀਖਿਆ ਮਨ ਤਨ ਨਾਮ ਜਪੋ ਲਿਵਲਾਏ ਸੱਚ ਵਪਾਰ ਕਰੋ ਵਪਾਰੀ ਏਕਾ ਟੇਕ ਰੱਖੋ ਮਨ ਵਾਹੇ ਇਸ ਤੇ ਦੂਰ ਕਹਾਂ ਕੋ ਜਾਏ ਨਿਰਭਉ ਜਪੈ ਸਗਲ ਭਉ ਮਿਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਚਿੰਤਾ ਜਾਏ ਮਿਟੇ ਅਹੰਕਾਰ ਸਿਰ ਉੱਪਰ ਸਾਡਾ ਗੁਰਸੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਧਨ ਸੇਵਾ ਸੇਵਕ ਪ੍ਰਵਾਨ ਜਿਸ ਮਨ ਵਸੈ ਸੋਤ ਨਿਹਾਲ ਅਮਰ ਭਏ ਅਮਰਾ ਪਦ ਪਾਇਆ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਜੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਈਸ਼ਵਰੀ ਸੰਤ ਸੰਗ ਅੰਤਰ ਪ੍ਰਵੀਠਾ ਸਗਲ ਸਮਗਰੀ ਅਕਲ ਘਟਵਾਹੇ ਸੁਨ ਸਮਾਦ ਤੈਨਾਦ ਤਿਨ ਦੇਖਿਆ ਜਿਸ ਆਪ ਦਿਖਾਏ ਸੋ ਅੰਤਰ ਸੋ ਬਾਹਰ ਅਨੰਤ ਧਰਨ ਮਾਏ ਆਕਾਸ ਪਿਆਲ ਬਨ ਤਨ ਪਰਵਤ ਹੈ ਪਾਰ ਬ੍ਰਹਮ ਪੌਣ ਪਾਣੀ ਬਸੰਤਰ ਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਵੇਦ ਪ੍ਰਾਣ ਸਿਮਰ ਮੈਂ ਦੇਖ ਬਾਣੀ ਪ੍ਰਭ ਕੀ ਸਭ ਕੋ ਬੋਲੈ ਸਰਵ ਕਲਾ ਕਰ ਖੇਲੈ ਖੇਲ ਸਰਵ ਜੋਤ ਮੈਂ ਜਾ ਕੀ ਜੋਤ ਗੁਰ ਪ੍ਰਸਾਦ ਭਰਮ ਕਾ ਨਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਸੁਣੈ ਸ਼ੁਭ ਬਚਨ ਜਿਨ ਜਾਤਾ ਤਿਸ ਕੀ ਰਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਅੰਤਰ ਵਸੈ ਬਾਰ ਪੀ ਓਹੀ ਆਪ ਸਤ ਕੀਆ ਸਭ ਸਤ ਜਿਸ ਭਾਵੇ ਤਾਂ ਕਰੇ ਵਿਸਾਰ ਅਨਕ ਕਲਾ ਲਖੀ ਨਾ ਜਾਏ ਕੌਣ ਨਿਗੜ ਕੌਣ ਕਹੀਐ ਦੂਰ ਅੰਤਰ ਗਤ ਜਿਸ ਆਪ ਜਨਾਏ ਸਰਬ ਭੂਤ ਆਵਰਤਾਰਾ ਸਗਲ ਸਮਗਰੀ ਜਾਕਾ ਤਨਾ ਆਵਨ ਜਾਨ ਖੇਲ ਬਣਾਇਆ ਸਭ ਕਹਿ ਮਦ ਲਿਪਤੋ ਰਹਿ ਅਗਿਆ ਆਵੇ ਅਗਿਆ ਜਾਏ ਇਸ ਤੇ ਹੋਏ ਸੋ ਨਾਹੀ ਬੁਰਾ ਆਪ ਭਲਾ ਕਰਤੂਤ ਅਤ ਨਿੱਕੀ ਆਪ ਸਾਚ ਧਾਰੀ ਸਭ ਸਾਚ ਅੰਤਰਗਤ ਜਿਸ ਆਪ ਜਨਾਏ
ताकि गत में कहीं न जाए, जिसका किया सब प्रवान, जो जाने तिसरा सुख होए, ओहो तनवंत कुलवंत पतवंत, तन तन तन जन आया, जन आवन काय है स्वाओ, आप मुकत मुकत करे संसार, सरा नमस्कार सलोक पूरा प्रावे आराध्या, पूरा जग का नाम नानक पूरा पाया, पूरे के गुण गाओ ऐश्वरी, पूरे गुरु का सुन उपदेश, साथ साथ सिमरो गोविंद, आसनित त्यागो तरंग, आप छोड़ बेनती करो, हर तन के भर लियो पंडाल, खेम कुशल सहज आनंद, नरक निवार उधारो जियो, चित चितो नारायण एक, गोपाल दमोदर दीन दयाल, सिमर सिमर नाम बारंबार, उत्तम श्लोक साल के वचन, संत कमावत हो तुदार, सफल जीवन सफलता का संग, जय जय शिवन हर वाजे, रखे गोपाल महान के माथे, शरण जोग सुन सरनी आए, मिट गए बैर भय सवरेन, सुप्रसन्न भय गुरुदेव, आज जंजाल विकार ते रहते, कर प्रसाद दया प्रभु धारी, प्रभु की उस्तत करो संत मीत, सुखमनी साहिब गोविंद गुण नाम, सर्व इच्छा तांकी पूर्ण होए, सब ते ऊज पाए स्थान, हर तन खार चले जन सोए, खेम शांत हृदय नाम निद, विद्या तप जोग प्रभु ध्यान, चार पदार्थ कमल प्रकाश, सुंदर चतुर्थत का बेता, यह फल तिस जन के मुख भने, नाम

ਪਈ ਪਾਤਸ਼ਾਹੀ ਦਸਵੀ ਅਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਹਮਰੇ ਦੁਰਸਵੈ ਤੂੰ ਘਾਵੋ ਆ ਭਾਦੇ ਮੋਹੇ ਬਚਾਵੋ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆ ਸੰਗਰਿਆ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਆਪ ਹਾਦੇ ਮੁਝੇ ਵਰੀਐ ਮਰਨ ਕਾਲ ਕਾ ਤ੍ਰਾਸ ਵਰੀਐ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਸਹਾਇ ਪਿਆਰੇ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦ ਆਏ ਬਰਮਾ ਜੀ ਥੀ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਸ਼ਨ ਪੁਜਾਇਓ ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਰਨ ਕੇ ਸੁਖੀ ਜਬ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੂਝ ਵਿਚਾਰੇ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਂ ਕੋ ਕਰ ਪਾਹਨ ਅਨੁਮਾਨ ਮਹਾਮੂੜ ਕਛ ਭੇਦ ਨ ਜਾਣਤ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੇਤੀ ਏਕੈ ਰੂਪ ਨੂੰ ਸਰੂਪਾ ਰੰਕ ਭਇਓ ਰਾਵ ਕਈ ਭੂਪਾ ਕਹੂੰ ਫੂ ਰਾਜਾ ਵੇ ਬੈਠਾ ਕਹੂੰ ਸਿਮਰ ਭਇਓ ਸ਼ੰਕਰ ਕੇਠਾ ਅਬ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ ਜੇ ਅਸੂਤ ਸ਼ਰਨੀ ਪਰੈ ਤਿਨਕੈ ਦੁਸ਼ਗੁਪਤ ਮੈਂ ਮਰੈ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਗਰਨੀ ਹੈ ਕਿਰਪਾ ਦ੍ਰਿਸ਼ਟਨ ਜਹੇ ਨ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਵਾਰਾ

ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Mm-hmm.

जप जप

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਸਹਿਜ ਪਾਠ ਦੇ ਭੋਗ ਪਾਉਣੇ ਆਪਾਂ ਸਾਰਿਆਂ ਨੇ ਮਿਲ ਕੇ ਜੀ, ਫਿਰ ਆਪਾਂ ਅਰਦਾਸ ਕਰਕੇ ਮਹਾਰਾਜ ਕੋ ਇਜਾਜ਼ਤ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सको

भगत बन आई मेरा मन ऐसी भगत बन आई मेरा मन ऐसी भगत बन आई मेरा मन

बिन खिन पल रह ना सको, खिन पल रह ना सको।

ਕਬ ਕੋ ਮੇਲੇ ਪੰਚ ਸੱਤ ਗਾਇਨ, ਕਬ ਕੋ ਰਾਗ ਧੁਨ ਉਠਾਵੇ, ਮੇਲਤ ਚੁਨਤ ਖਿਨ ਪਲ ਚਸਾ ਲਾਗੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲੱਗ ਮੇਰਾ ਰਾਮ ਗੁਣ ਗਾਵੇ, ਓ ਰਾਮ ਗੁਣ ਗਾਵੇ, ਰਾਮ ਗੁਣ ਗਾਵੇ, ਰਾਮ ਗੁਣ ਗਾਵੇ।

தபலாகும் வேற மன ராம் தபலாகும் வேற மன ராம்.

ਪਸਾਰੇ ਹਾਥ ਪਾਉ ਪਸਾਰਤ ਬਿਨਵ ਤਿਲ ਲਾ ਕੇ ਤਬ ਲਗ ਮੇਰਾ ਮਨ ਰਾਮ ਸਮਾਰੇ।

ਲੋਕ ਪਤੀਨੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੈ ਸਦ ਧਿਆਵੋ।

ਸਾਧ ਧਿਆਵੋ ਤਾਂ ਜੈ ਜੈਕਾਰ ਕਰੇ ਸਭ ਤਾਂ ਜੈ ਜੈਕਾਰ ਕਰੇ ਸਭ ਕੋ ਤਾਂ ਜੈ ਜੈਕਾਰ ਕਰੇ ਸਭ ਕੋ ਜੈ ਜੈਕਾਰ ਕਰੇ ਸਭ ਕੋ ਜੈ ਜ

मेरा मन ऐसी भगत बनया, मेरा मन ऐसी भगत बनया, मेरा मन

Georgia.